ਜਿਨ ਗੁਰ ਕੀਤੀ ਜਾਵੇ।

Gracias.

Thank you.

Oh.

नाथ लो सगल अंग रोम रोम कर काट काट सिखन के चरण पर वारी है अगन पर

जग कर से पग धरे गुर पंथ प्रा ताहूं ताहूं मार्ग ले वसा।

악마라.

ਮਾਤ ਪਿਤਾ ਸੁਖਮੀਤ ਨਾ ਭਾਈ

नाम संग।

ਲਣ ਵਿੱਚ ਕੀਆ ਸਭ ਕੋਈ ਕਰਤਾ ਆਪਨ ਭੁੱਲੇ ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਕੁਰਲੇ ਪ੍ਰਭਾਤੀ ਮਹਲਾ ਪਹਿਲਾ ਆਖਣਾ ਸੁਣਨਾ ਨਾਮ ਆਧਾਰ ਤੰਦਾ ਛੁਟਕ ਗਿਆ ਬੇਕਾਰ ਜੇ ਮਨਮੁਖ ਦੂਜੇ ਪਤ ਖੋਏ ਬਿਨ ਆਵੇ ਮੈਂ ਆਪਣਾ ਕੋਈ ਸੁਣ ਮਨ ਅੰਧੇ ਮੂਰਖ ਗਵਾਰ ਆਵਤ ਯਾਦ ਲਾਜ ਨਹੀਂ ਲਾਗੇ ਬਿਨ ਗੁਰ ਬੁੱਢੇ ਬਾਰੋ ਬਾਰ ਰਾਮ ਇਸ ਮਨ ਮਾਇਆ ਮੋਹੇ ਬਿਨਾਸ ਤੁਰ ਹੁਕਮ ਕਿਹਾ ਹੁਕਮ ਲਿਖਿਆ ਤਾਂ ਕਹੀਏ।

ਬਿਨ ਗੁਰ ਬੂਝੇ ਜਮ ਕੇ ਫਾਸੇ ਇਹ ਮਨੁਆ ਕਿਨ ਕਿਨ ਉਬ ਪਿਆਲ ਗੁਰਮੁਖ ਝੂਟੇ ਨਾਮ ਸਮਾਲ ਆਪੇ ਸੱਦੇ ਢਿੱਲ ਨਾ ਪਾ ਹੋਏ ਸਬਦ ਮਰੇ ਸਹਿਲਾ ਜੀਵੇ ਸੋਏ ਬਿਨ ਗੁਰ ਸੋਜੀ ਕਿਸੇ ਨਾ ਹੋਏ ਆਪੇ ਕਰੇ ਕਰਾਵੇ ਸੋਏ ਝਗੜ ਜਗਾਵੇ ਹਰ ਗੁਣ ਗਾਵੇ ਪੂਰਾ ਸਤਿਗੁਰ ਸਹਿਜ ਸਮਾਵੇ ਇਹੋ ਮਨ ਡੋਲਤ ਤੋਂ ਠਹਿਰਾਵੇ ਸਚ ਕਰਨੀ ਕਰ ਕਾਰ ਕਮਾਵੇ ਅੰਤਰ ਝੂਠਾ ਕਿਉਂ ਸੁਚ ਹੋਏ ਸਬਦੀ ਧੋਵੇ ਬਿਰਲਾ ਕੋਏ ਗੁਰਮੁਖ ਕੋਈ ਸੱਚ ਕਮਾਵੇ ਆਵਣ ਜਾਣਾ ਠਾਕਰ ਆਵੇ ਪਾਉ ਖਾਣਾ ਪੀਣਾ ਸੁਖਸਾਰ ਹਰ ਜਨ ਸੰਗਤ ਪਾਵੇ ਪਾਰਾ ਸੱਚ ਬੋਲੇ ਬੁਲਾਵੇ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮੈਂ ਪੂਜਾ ਹਰ ਰਸ ਚੱਖਿਆ ਤੋ ਮਨ ਭੀਜਾ ਪਰਨਵਤ ਨਾਨਕ ਅਵਰਨਾ ਦੂਜਾ ਪ੍ਰਭਾਤੀ ਮਹਲਾ ਪਹਿਲਾ ਰਾਮ ਨਾਮ ਜਪੇ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਵਰਨਹੀਂ ਦੂਜਾ ਏਕੋ ਰਬ ਰਿਹਾ ਸਭ ਠਾਈ ਅਵਰਨ ਦੀਸੇ ਕਿਸ ਪੂਜ ਚੜ੍ਹਾਈ ਰਹਾਉ ਮਨ ਤਨ ਆਗੇ ਜੀੜਾ ਤੁਦ ਪਾਸ ਜਿਉਂ ਪਾਵੇ ਤਿਉਂ ਰੱਖੋ ਅਰਦਾਸ ਸਜੇਵਾ ਹਰ ਰਸ ਨਰਸਾਏ ਗੁਰਮਤ ਝੂਠ ਸਪ੍ਰਭ ਸਰਨਾਏ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਵਡਾਈ ਸਿਰ ਕਰਮਾ ਕੀਏ ਸਤਿਗੁਰ ਕੇ ਬਸ ਚਾਰ ਪਦਾਰਥ ਤੀਨ ਸਮਾਏ ਇੱਕ ਕਰ ਤਾਰਤ ਸਤਿਗੁਰ ਦੀਏ ਮੁਕਤ ਧਿਆਨਾ ਹਰ ਪਦ ਚੀਨ ਪਏ ਪਰਦਾਨਾ ਮਨ ਤਨ ਸੀਤਲ ਗੁਰਬੂਜ ਬਜਾਏ ਪ੍ਰਭ ਨਿਵਾਜੇ ਕਿਨ ਕੀਮਤ ਪਾਏ ਕਉ ਨਾਨਕ ਗੁਰਬੂਜ ਬਜਾਏ ਨਾਮ ਬਿਨਾ ਗਤ ਕਿਨੇ ਨ ਪਾਏ ਪ੍ਰਭਾਤੀ ਮਹਲਾ ਪਹਿਲਾ ਇੱਕ ਤੁਰ ਬਖਸ਼ ਲਏ ਗੁਰਪੂਰੇ ਸੱਚੀ ਬਣਤ ਬਣਾਏ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਵਿਸਰੇ ਪਤ ਪਾਏ ਝੂਠੀ ਦੁਰਮਤ ਕੀ ਚਤੁਰਾਈ ਬਿਨਸਤ ਵਾਰ ਨ ਲਾਗੇ ਕਾਈ ਰਾਮ ਮਨਮੁਖ ਕੋ ਦੁੱਖ ਦਰਦ ਵਿਆਪਸ ਮਨਮੁਖ ਦੁੱਖ ਨ ਜਾਏ ਸੁਖ ਦੁੱਖ ਦਾਤਾ ਗੁਰਮੁਖ ਜਾਤਾ ਮੇਲ ਲਏ ਸਰਨਾਏ ਮਨਮੁਖ ਤੇ ਅਬ ਭਗਤ ਨ ਹੋਬਸ ਉਮੇ ਪਚੇ ਦੀਵਾਨੇ ਇਹ ਮਨੁ ਆਖੇ ਨੀ ਉਬ ਪਿਆਲੇ ਜਬਰ ਲਗ ਸ਼ਬਦ ਨ ਜਾਣੇ ਭੁੱਖ ਪਿਆਸਾ ਜਗ ਪਿਆ ਤ੍ਰਿਪਤ ਨਹੀਂ ਬਿਨ ਸਤਿਗੁਰ ਪਾਏ ਸਹਿਜੇ ਸਹਿਜ ਮਿਲੇ ਸੁਖ ਪਾਈਏ ਦਰ ਗਏ ਪੈਦਾ ਜਾਏ ਦਰ ਗਏ ਦਾਨਾ ਬੀਨਾ ਇੱਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਪੂਜ ਬੂਝੇ ਪਦ ਨਿਰਵਾਣੀ ਜਲ ਤਰੰਗ ਅਗਨੀ ਪਵਨੇ ਪੁੰਨ ਤ੍ਰੈ ਮਿਲ ਜਗਤ ਪਾਇਆ ਐਸਾ ਬਲ ਛਲ ਤਿਨ ਕੋ ਦੀਆ ਹੁਕਮੀ ਠਾਕਰ ਆਇਆ ਐਸੇ ਜਨ ਬਿਰਲੇ ਜਗ ਅੰਦਰ ਪਰਖ ਖਜਾਨੇ ਪਾਇਆ ਜਾਤ ਵਰਨ ਤੇ ਪਏ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖੋਂ ਮੈਂ ਮੈਲ ਚੁਕਾਇਆ ਨਾਨਕ ਤਿਨ ਕੇ ਚਰਨ ਪਖਾਲੇ ਜਿਨ੍ਹਾਂ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹੱਲਾ ਤੀਜਾ ਵਿਭਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ ਹਰਿਮੰਦਰ ਸਬਦੇ ਖੋਜੀਏ ਹਰ ਨਾਮੋ ਲਿਹੋ ਸਮਾਲ ਮਨ ਮੇਰੇ ਸਬਦ ਰਪੇ ਰੰਗ

ਸ਼ਬਦ ਕਾਸ਼ਤ ਚੰਦਨ ਭਾਇਲਾ ਤੁਮਚੇ ਪਾਰ ਸਮਚੇ ਲੋਹਾ ਸੰਗੇ ਕੰਚਨ ਭਾਇਲਾ ਤੂੰ ਦਿਆਲ ਰਤਨ ਲਾਲ ਨਾਮਾ ਸੱਚ ਸਮਾਇਲਾ ਪ੍ਰਭਾਤੇ ਅਕੁਲ ਪੁਰਖ ਇਕ ਚਿਲਤ ਪਾਇਆ ਘਟ ਘਟ ਅੰਤਰ ਬ੍ਰਹਮ ਲਕਾਇਆ ਜੀ ਕੀ ਜੋਤ ਨ ਜਾਣੇ ਕੋਈ ਤਾਂ ਮੈਂ ਕੀਆ ਸੋ ਮਾਲਮ ਹੋਈ ਰਾਮ ਜਿਉਂ ਪ੍ਰਗਾਸਿਆ ਮਾਟੀ ਕੋ ਭੇਓ ਆਪ ਹੀ ਕਰਤਾ ਵੀ ਚਲ ਦੇਓ ਜੀਆਂ ਕਾ ਬੰਧਨ ਕਰਮ ਵਿਆਪੇ ਜੋ ਕੁਛ ਕੀਆ ਸੋ ਆਪੇ ਆਪੇ ਪਰਨਵਤ ਨਾਮ ਦਿਓ ਜੀ ਇਹੋ ਜੀਓ ਚਿਤ ਬੇ ਸੋ ਲਹੇ ਅਮਰ ਹੋਏ ਸਦ ਅਕਲ ਰਹੇ ਪ੍ਰਭਾਤੀ ਭਗਤ ਬੇਣੀ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੇ ਹੀਰੇ ਦੇ ਅੰਤਰ ਕਲ ਤਲ ਕਾਤੇ ਦਾ ਡਗ ਦਿਸ਼ਟ ਬਗਾ ਲਿਬ ਲਾਗਾ ਦੇਖ ਬੈਸ ਨੂੰ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਧ ਚ ਰਾਮੰਗ ਕਰੂਰ ਦ੍ਰਿਸ਼ਟ ਦਸ ਰਤਾ ਦਿਸ ਨਿਸ ਬਾਦੰਗ ਰਾਮ ਨਿਤ ਪ੍ਰਤੀ ਇਸਨਾਨ ਸਰੀਰੰਗ ਦੋਇ ਤੋਤੀ ਕਰਮ ਮੁਖ ਕੀ ਰੰਗ ਰਿਧੇ ਸੁਰੀ ਸਧਿਆਨੀ ਪਰ ਦਰਬ ਹਿਰਨ ਕੀ ਬਾਨੀ ਸਿਲ ਪੂਜ ਚਕਰ ਗਣੇਸ਼ ਸਿੰਘ ਨਿਜ ਜਾਗਸ ਭਗਤ ਪਰਵੀ ਸਿੰਘ ਪੱਗ ਨਾਚ ਚੇਤ ਕਰਮੰਗ ਇਹ ਲੰਪਟ ਨਾਮ ਨਾਚ ਧਰਮੰਗਾ ਮਿਰਗਾ ਸੰਤੁਲਸੀ ਮਾਲਾ ਕਰ ਉਜਲ ਤਿਲਕ ਉਪਾਲਾ ਹਿਰਦੇ ਕੂੜ ਕੰਠ ਰੁਦਰਾਖੰਗ ਇਹ ਲੰਪਟ ਕਿਸਨ ਭਾਖੰਗ ਜਿਨ ਆਤਮ ਤਤ ਨ ਚੇਨਿਆ ਸਭ ਪੂਟਕ ਧਰਮ ਅਭਿਨਿਆ ਕਹੁ ਬੈਣੀ ਗੁਰਮੁਖ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਪੰ ਗੁਰ ਪ੍ਰਸਾਦ ਰਾਗ ਜੈ ਜੈ ਬੰਤੀ ਮਹਲਾ ਨੌਵਾਂ ਰਾਮ ਸਿਮਰ ਇਹ ਤੇਰੇ ਕਾਜ ਹੈ ਮਾਇਆ ਕਉ ਸੰਗ ਤਿਆਗ ਪ੍ਰਭਜੂ ਕੀ ਸਰਨ ਰਾਗ ਜਗਤ ਸੁਖ ਮਾਨ ਮਿਥਿਆ ਝੂਠਾ ਸਭ ਸਾਜ ਹੈ ਰਹਾਉ ਸੁਪਨੇ ਜਿਉਂ ਧਨ ਪਛਾਣ ਕਾਹੇ ਪਰ ਕਰਤ ਮਾਨ ਬਾਰੂ ਕੀ ਪੀਤ ਜੈਸੇ ਬਸੁਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨ ਸਜਾਏ ਤੇਰੋ ਗਾਤ ਛਿਨ ਛਿਨ ਕਰ ਗਿਓ ਕਾਲ ਤੈਸੇ ਜਾਤ ਆਜ ਹੈ ਜੈ ਜੈ ਬੰਤੀ ਮਹੱਲਾ ਨੌਵਾਂ ਰਾਮ ਪਜ ਜਨਮ ਸਰਾਤ ਹੈ ਕਹੂੰ ਕਹਾਂ ਬਾਰ ਬਾਰ ਸਮਤ ਨਾ ਸਮਝਤ ਨਾ ਕਿਉਂ ਗਵਾ

ਪਰ ਸਮੁੰਦ ਸੰਭਾਲ ਕਬੀਰ ਸਮੁੰਦ ਨ ਛੋਡੀਐ ਜੋ ਅਥਕਾਰੋ ਹੋਏ ਪੋਖਰ ਪੋਖਰ ਢੂੰਡਦੇ ਭਲੂ ਨ ਕਹੈ ਕੋਏ ਕਬੀਰ ਨੂੰ ਸੌਂਗੈ ਬਹਿ ਗੈ ਧਾਂਗੀ ਨਾਹੀ ਕੋਏ ਦੀਨ ਕਰੇ ਬੇ ਆਪਣੀ ਕਰਤੇ ਹੋਏ ਸੋਏ ਵੀਰ ਵੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਉਹ ਨਿਤ ਸੁਣੇ ਅਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਵੀਰ ਹਰ ਨਾ ਤੂੰ ਬੁਲਾ ਇਹੋ ਰਿਆਰਾ ਤਾਲ ਲਾਕ ਅਹੇਰੀ ਏਕ ਜੀਉ ਏ ਤਾ ਬੰਚੋ ਕਾਲ ਵੀਰ ਗੰਗਾ ਤੀਰ ਜੋ ਕਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨ ਮੁਕਤ ਹੋਏ ਤੂੰ ਕਹੇ ਰਮੇ ਕਬੀਰ ਵੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਰੈ ਕਹਿਤ ਕਬੀਰ ਕਬੀਰ ਵੀਰ ਹਰ ਦੀ ਪੀਰੀ ਚੂਨਾ ਉਜਲ ਪਾਏ ਰਾਮ ਸੁਨੇਹੀ ਤੋਂ ਮਿਲੇ ਦੋਨੋਂ ਵਰਨ ਗਵਾਏ ਕਬੀਰ ਹਰ ਦੀ ਪੀਰ ਤਨ ਹਰੈ ਚੂਨ ਚੈਨ ਨਾ ਰਹਾਏ ਬਲਿਹਾਰੀਏ ਪ੍ਰੀਤ ਕੋ ਜੈ ਜਾਤ ਵਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕਰਾ ਰਾਣੀ ਦਸੇ ਪਾਈ ਮਨ ਤੋਂ ਮੈਗਲ ਹੋਏ ਰਹੋ ਜਿਖ ਸੁਖੋ ਗੁਰ ਜਾਏ ਕਬੀਰ ਐਸਾ ਸਤਿਗੁਰ ਜੀ ਮਿਲੈ ਤੁੱਠਾ ਕਰੀ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਕਬੀਰ ਨਾ ਮੋਹੇ ਸ਼ਾਨ ਨਸ਼ਾ ਪਰੀ ਨਾ ਮੋਹੇ ਕਰਨੀ ਗਾਓ ਮਤ ਹਰ ਪੂਛੇ ਕੌਣ ਹੈ ਮੇਰੇ ਜਾਤ ਨ ਨਾਉ ਵੀਰ ਮੋਹੇ ਮਰਨੇ ਕਾ ਚਾਓ ਹੈ ਮਰੋ ਤਹਰ ਕੈ ਦੁਆਰ ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਨਾ ਹਮ ਕੀਆ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਸ਼ਾਰ ਕੀਆ ਪਹਿਓ ਕਬੀਰ ਕਬੀਰ ਕਬੀਰ ਸੁਪਨੇ ਹੂੰ ਬੁਰੜਾਏ ਕੈ ਜਹ ਮੁਖ ਨਿਕਸੈ ਰਾਮ ਤਾਂ ਕੀ ਪਗ ਕੀ ਪਾਹਨੀ ਮੇਰੇ ਤਨ ਕੋ ਚਾਮ ਵੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾ ਚਾਰ ਦਿਵਸ ਕੇ ਪਾਹਨੇ ਵੱਡ ਵੱਡ ਜੂੰਦੇ ਠਾਵ ਕਬੀਰ ਮਹਿੰਦੀ ਕਰ ਘਾਲਿਆ ਆਪ ਪਿਸਾਈ ਪਿਸਾਈ ਤੈ ਸਹਿ ਬਾਤ ਨ ਪੁੱਛਿਆ ਕਬਹੂ ਨ ਲਾਈ ਪਾਈ ਕਬੀਰ ਜਿਹੇ ਦਰ ਆਵਤ ਜਾਤਿ ਹੋ ਅਟਕੈ ਨਾਹੀ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਕਬੀਰ ਡੂਬਾ ਥਾ ਪੈ ਉਭਰਿਓ ਗੁੰਡ ਕੀ ਲਹਿਰ ਝਾਬਕ ਜਬ ਦੇਖਿਓ ਬੇੜਾ ਜਰ ਜਰਾ ਤਬ ਉੱਤਰ ਭਰਿਓ ਹੋ ਫਰਕ ਕਬੀਰ ਪਾਪੀ ਭਗਤਨ ਭਾਵੀ ਹਰ ਪੂਜਾ ਨਾ ਸਹਾਈ ਮਾਖੀ ਚੰਦਨ ਪਰ ਹਰ ਜਹਿ ਬਗੰਧ ਤਹਿ ਜਾਏ ਕਬੀਰ ਮੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਜੇ ਨਾ ਹੀ ਰੋਗਨਹਾਰ ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਚਰੇ ਬਹੋਰ ਕਬੀਰ ਐਸੇ ਹੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਪਨਾ ਜਬ ਹਾਥ ਸੁਧੌਰਾ ਲੀਨ ਕਬੀਰ ਰਸ ਕੋ ਗਾਂਢੋ ਚੂਸੀਏ ਗੁਣ ਕੋ ਮਰੀਆ ਰੋਏ ਅਭਗਿਆਨੇ ਮਾਨਸੇ ਭਲੋ ਨ ਕਹਿ ਕੋਏ ਕਬੀਰ ਗਾਗਰ ਜਲ ਭਰੀ ਆਜ ਕਾਲ ਜਹਿ ਫੂਟ ਗੁਰਜੋ ਨਚੇਤੇ ਆਪਨੂੰ ਅਦ ਮਾਜ ਲੀ ਜਹ ਗੇ ਲੂਟ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੀ ਜੇਵਰੀ ਜਹ ਖਿੱਚੇ ਤ ਜਾਓ ਵੀਰ ਜਪਨੀ ਕਾਠ ਕੀ ਕਿਆ ਦਿਖਲਾ ਵੈ ਲੋਏ ਹਿਰਦੇ ਰਾਮ ਨਚੇਤ ਹੀ ਇਹ ਜਪਨੀ ਕਿਆ ਹੋਏ ਕਬੀਰ ਬਿਰੋ ਭਿਅੰਗ ਮਨ ਵਸੇ ਮੰਤਨ ਮਾਨੇ ਕੋਏ ਰਾਮ ਵਿਯੋਗੀ ਨਾ ਜੀਏ ਜੀਏ ਤਬਾਰਾ ਹੋਏ ਵੀਰ ਪਾਰਸ ਚੰਦ ਨੇ ਤਿੰਨ ਹੈ ਇੱਕ ਸੁਗੰਧ ਤਹਿ ਮਿਲ ਤੋਂ ਬਏ ਲੋ ਕਾਠ ਨਿਰਗੰਧ ਕਬੀਰ ਜਮਕਾ ਠੇਂਡਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹਿ ਮਿਲਿਓ ਤਿੰਨ ਲੀਆ ਅੰਚਲ ਲਾਏ ਵੀਰ ਵੈਦ ਕਹੇ ਹੋ ਹੀ ਭਲਾ ਦਾਰੂ ਮੇਰੇ ਵਸ ਇਹ ਤੋਂ ਵਸਤ ਗੋਪਾਲ ਕੀ ਜਬ ਪਾਵੇ ਲੇ ਖਸ ਵੀਰ ਨੌਬਤ ਆਪਣੀ ਦੈਨ ਦੱਸ ਲਿਓ ਬਜਾਏ ਨਦੀ ਨਾਮ ਸੰਯੋਗ ਜੋ ਬਹੁਰਨ ਮਿਲ ਹੈ ਆਏ ਕਬੀਰ ਸਾਸ ਮੰਦੈ ਮਸ ਕਰੋ ਕਲਮ ਕਰੋ ਬਨ ਰਾਏ ਵਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨ ਜਾਏ ਕਬੀਰ ਜਾਤ ਜਲਾਹਾ ਕਿਆ ਕਰੇ ਹਿਰਦੇ ਬਸੇ ਗੋਪਾਲ
ਕਬੀਰ ਰਮਈਆ ਕੰਠ ਮਿਲ।

ਸੁਖ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋ ਲੜਕੇ ਮਾਰ ਕੇ ਰਹੇ ਰਾਮ ਲਿਓ ਲਾਏ ਕਬੀਰ ਐਸਾ ਕੋ ਨਹੀਂ ਇਹ ਤਨ ਦੇ ਵੈਫੂਕ ਅੰਧਾ ਲੋਕ ਨ ਜਾਣੀ ਰਹੋ ਕਬੀਰਾ ਕੂਕ ਕਬੀਰ ਸਤੀ ਪੁਕਾਰੇ ਚਹਿ ਚਿੜੀ ਸੁਨ ਹੋ ਵੀਰ ਮਸਾਨ ਲੋਕ ਸਵਾਇਆ ਚੱਲ ਗਏ ਤੁਮ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਉੱਡ ਉੱਡਦੈ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਪੈ ਜਾ ਕੋ ਕਹਿਤਾ ਔਰ ਕਬੀਰ ਮਾਰੀ ਮਰੋ ਕ ਸੰਗ ਕੀ ਕੀਲੇ ਨਿਕਟ ਜੋ ਬੇਰ ਊਚੂ ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਹੇਰ ਕਬੀਰ ਭਾਰ ਭਰਾਈ ਸਿਰ ਚਰੇ ਚੱਲਿਓ ਚਾਹੇ ਬਾਟ ਆਪਣੇ ਭਾਰੇ ਨਾ ਡਰੇ ਅੱਗੇ ਉਹ ਕੁਟਘਾਟ ਕਬੀਰ ਬਣ ਕੇ ਦਾਦੀ ਲਾਕਰੀ ਠਾਡੀ ਕਰੇ ਪੁਕਾਰ ਮਤ ਬਸ ਪਰੋ ਲੁਹਾਰ ਕੇ ਜਾ ਰਹਿ ਦੂਜੀ ਵਾਰ ਕਬੀਰ ਏਕ ਮਰਨ ਤੇ ਦੋਏ ਮੂਹੇ ਦੋਏ ਮਰਨ

ਮਾਰਗ ਮੋਤੀ ਬੀਥਰੇ ਅੰਧਾ ਨਿਕਸੋ ਆਏ, ਜੋਤ ਬਿਨਾ ਜਗਦੀਸ਼ ਕੀ ਜਗਤੋ ਲੰਘੇ ਜਾਏ। ਬੂਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ, ਹਰ ਕਾ ਸਿਮਰਨ ਛਾਟ ਕੈ ਘਰ ਲੈ ਆਇਆ ਮਾਲ। ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨ ਲੀਜੈ ਕੋਈ, ਪਾਛੇ ਪਾਉ ਨਦੀ ਜੇ ਆਗੈ ਹੋਏ ਸੋ ਹੋਏ। ਕਬੀਰ ਜਗ ਬਾਂਧਿਓ ਜੇ ਜੇਵਰੀ ਤਹਿਮਤ ਬੰਧ ਹੋ ਕਬੀਰ, ਜੈ ਹੇ ਆਟਾ ਲੋਨ ਸਿਓ ਸੋਨ ਸਮਾਨ ਸਰੀਰ। ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸੈਨਾ, ਅਜੋ ਜੀ ਨ ਛੋਡੀ ਰੰਕਾਈ ਨੈਨਾ। ਕਬੀਰ ਨੈਨ ਨਿਹਾਰੋ ਤੁਝਕੋ, ਸਰਬਨ ਸੁਨੋ ਤੋ ਨਾਉ, ਬੈਨੁ ਚਰੋ ਤੋ ਨਾਮ ਜੀ ਚਰਨ ਕਮਲੇ ਦਿਠਾਓ। ਕਬੀਰ ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੀ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹੇ ਕੈਸੇ ਅਨੁਮਾਨ, ਕਹਿ ਬਿਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕਬੀਰ ਦੇਖ ਕਹਿ ਕਹਿ ਕਹੋ ਕਹੇ ਨਾ ਕੋ ਪਤਿਆਈ, ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ। ਕਬੀਰ ਚੁਗੇ ਚਿਤਾਰੇ ਪੀ ਚੁਗੇ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਕਬੀਰ ਅੰਬਰ ਘਨ ਹਰਛਾਇਆ ਬਰਖ ਭਰੇ ਸਰਤਾਲ, ਚਾਤਕ ਜਿਉ ਤਰਸਤ ਰਹੇ ਤਿੰਨ ਕੋ ਕੌਣ ਹਵਾਲ। ਕਬੀਰ ਚੱਕੀ ਜੋ ਨੈਸ ਵਿਸਰੇ ਆਏ ਮਿਲੇ ਪ੍ਰਭਾਤ, ਜੋ ਨਰ ਵਿਸਰੇ ਰਾਮ ਸਿਉ ਨਾ ਦਿਨ ਮਿਲੇ ਨ ਰਾਤ। ਕਬੀਰ ਨਾਇਰ ਬਿਛੋਰਿਆ ਰੋਹਰੇ ਸੰਖ ਮਜੂਰ, ਦੇਵਲ ਦੇਵਲ ਧਾੜੀ ਦਿਸ ਗੁਬਸੂਰ। ਕਬੀਰ ਸੂਤਾ ਕਿਆ ਕਰੇ ਜਾਗ ਲੋਈ ਪੈ ਦੁੱਖ, ਜਾਂ ਕਾ ਬਾਸਾ ਗੋਰ ਮਹਿ ਸੋ ਕਿਉਂ ਸੋਵੈ ਸੁੱਖ। ਕਬੀਰ ਸੂਤਾ ਕਿਆ ਕਰੇ ਉੱਠ ਕੇ ਨ ਜਪੇ ਮਰਾਰ, ਇੱਕ ਦਿਨ ਸੋਭਨ ਹੋਏ ਗੋ ਲਾਂਬੇ ਗੋਡ ਪਸਾਰ। ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛੜਾ ਤਾਂ ਹੀ ਕੇ ਸੰਗ ਲਾਗ। ਕਬੀਰ ਸੰਤ ਕੀ ਗੈਲ ਨ ਛੋਡੀਏ ਮਾਰਗ ਲਾਗਾ ਜਾਓ, ਭੇਖ ਤੀ ਪਨੀਤ ਹੋਏ ਭੇਟ ਜਪੀਏ ਨਾਓ। ਕਬੀਰ ਸਾਖਤ ਸੰਗ ਨੱਕੀ ਜੀਏ ਦੂਰ ਹੈ ਜਾਈਏ ਭਾਗ, ਬਾਸਨ ਕਾਰ ਉਪਰ ਸੀਏ ਤੋ ਕੁਛ ਲਾਗੇ ਦਾਗ। ਕਬੀਰਾ ਰਾਮ ਨ ਚੇਤਿਓ ਜਰਾ ਪਹੁੰਚਿਓ ਆਈ, ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਕਬੀਰ ਕਾਰਨ ਸੋਭਿਓ ਜੋ ਕਿਨੂ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ ਇਕ ਸਿਰਜਨਹਾਰ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ, ਜਾਇ ਪਹੁੰਚੇ ਖਸਮ ਕਉ ਜੋ ਬੀਜ ਨ ਖਾਈ ਕਾਂਬ। ਕਬੀਰ ਠਾਕਰ ਪੂਜੈ ਮੂਲਨੇ ਮਨ ਹਟ ਤੀਰਸ ਜਾਹੀ, ਦੇਖਾ ਦੇਖੀ ਸਵਾਂਗ ਦਰ ਪੂਲੇ ਪਟਕਾ ਖਾਹੀ। ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹਿ ਬੂਢੇ ਕਾਲੀ ਤਾਰ। ਕਬੀਰ ਕਾਗਤ ਕੀ ਓਬਰੀ ਵਸਕੇ ਕਰਮ ਕਪਾਟ, ਪਾਹਨ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਟ। ਕਬੀਰ ਕਾਲ ਕਰੰਤਾ ਅਬ ਕਰ ਅਬ ਕਰਤਾ ਸੋਇਤਾਲ, ਪਾਛੇ ਕਛੁ ਨ ਹੋਏਗਾ ਜੋ ਸਿਰ ਪਰ ਆਵੇ ਕਾਲ। ਕਬੀਰ ਐਸਾ ਜਨਤਕ ਦੇਖਿਆ ਜੈਸੀ ਧੋਈ ਲਾਖ, ਦਿਸੈ ਚੰਚਲ ਬਹੁ ਗੁਣਾ ਮਤ ਹੀ ਨਾ ਨ ਪਾਕ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜੈਨੇ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ, ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ। ਕਬੀਰ ਗਹਿ ਗਚ ਪਰਿਉ ਕੁਟੰਬ ਕੈ ਕਾਂਠੇ ਰਾਹੈ ਗਿਉ ਰਾਮ, ਆਏ ਪਰੇ ਧਰਮ ਰਾਏ ਕੇ ਬੀਚੇ ਤੂੰ ਮਾਤਾਮ। ਕਬੀਰ ਸਾਖਤ ਸੂਕਰ ਭਲਾ ਰਾਖੈ ਆਸ਼ਾ ਗਾਓ, ਉਹ ਸਾਖਤ ਬਪਰਾ ਮਰ ਗਿਆ ਕੋਈ ਨ ਲਹਿ ਨਾਓ। ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋਰ, ਚਲਤੀ ਵਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਕਬੀਰ ਵੈਸ਼ਨੋ ਹੁਆ ਤਾਂ ਕਿਆ ਵਿਆ ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਹਰਾ ਪੀਤਰ ਭਰੀ ਭੰਗਾਰ। ਕਬੀਰ ਰੋੜਾ ਹੋਏ ਰੋ ਬਾਟਕਾ ਤਦ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਕਬੀਰ ਰੋੜਾ ਹੁਆ ਤਾਂ ਕਿਆ ਵਿਆ ਪੰਥੀ ਕਉ ਦਿਖਦੇ, ਐਸਾ ਤੇਰਾ ਦੈਸ ਹੈ ਜੋ ਤਰਨੀ ਮੈਂ ਖੇ। ਕਬੀਰ ਖੇ ਹੋਈ ਤੋ ਕਿਆ ਵਿਆ ਜੋ ਉਡ ਲਾ ਗਏ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬਾ।

ਵੀਰ ਪਾਣੀ ਹੁਆ ਤਾਂ ਕਿਹਾ ਵਿਆ ਸੀਰਾ ਤਾਤਾ ਹੋਏ, ਅਰਜਨ ਐਸਾ ਚਾਹੀਏ ਜੈਸਾ ਹਰੀ ਹੋਏ, ਪੂਚ ਭਵਨ ਕਨ ਕਾਮਨੀ ਸਿਖਰ ਸਜਾ ਫਹਿਰਾਏ, ਤਾਂ ਤੇ ਪਲੀ ਮਧੂਕਰੀ ਸੰਤ ਸੰਗ ਗੁਣ ਗਾਏ, ਵੀਰ ਪਾਟਨ ਤੇ ਉਜਰ ਭਲਾ ਰਾਮ ਭਗਤ ਜੈਠਾਏ, ਰਾਮ ਸਨੇਹੀ ਬਾਹਰਾ ਜਾਮਪੁਰ ਮੇਰੇ ਪਾਏ, ਵੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਤਾਂ ਕਬੀਰੇ ਮਟ ਕੀਆ ਖੋਜਤ ਮੁਨਜਨ ਬਾਟ, ਕਬੀਰ ਜੈਸੀ ਉਪਜੀ ਪੇਟ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸ ਕਾ ਬਪਰਾ ਕੁਜੇ ਨਰਤਨ ਕਰੋੜ, ਕਬੀਰਾ ਏਕ ਅਚੰਬੋ ਦੇਖਿਓ ਹੀਰਾ ਹਟ ਬਕਾਏ, ਬਣਜਨ ਹਾਰੇ ਬਹਰਾ ਕੌਡੀ ਬਦਲੇ ਜਾਏ, ਕਬੀਰ ਜਹਾਂ ਗਿਆਨ ਤੈਂ ਧਰਮ ਹੈ, ਜਹਾਂ ਝੂਠ ਤੈਂ ਪਾਪ, ਜਹਾਂ ਲੋਭ ਤੈਂ ਕਾਲ ਹੈ, ਜਹਾਂ ਖਿਮਾ ਤੈਂ ਆਪ, ਕਬੀਰ ਮਾਇਆ ਤਜੀ ਤਾਂ ਕਿਹਾ ਬਹਿਆ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕਉ ਖਾਏ, ਕਬੀਰ ਸਾਚਾ ਸਤਿਗੁਰੂ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਪੋਏ ਮਿਲ ਗਿਆ ਪਰਿਆ ਕਲੇ ਜੇ ਸ਼ੇਕ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਡੇ ਇੱਕ ਨ ਲਾਗੀ ਜੋ ਬਾਂਸ ਬਜਾਈਏ ਫੂਕ, ਵੀਰ ਹੈ ਗਏ ਬਾਹਨ ਸਗਨ ਘਨ ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ, ਵੀਰ ਨਿਰਪਨਾਰੀ ਕਿਉਂ ਨਿੰਦਿਆ ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਬਖੇ ਕੋ ਸਿਮਰੇ ਹਰ ਨਾਮ, ਕਬੀਰ ਥੂਨੀ ਪਾਈ ਥਤ ਪਈ ਸਤਿਗੁਰ ਬੰਦੀ ਧੀਰ, ਕਬੀਰ ਹੀਰਾ ਬਣਜੇ ਮਨ ਸਰੋਵਰ ਤੀਰ, ਕਬੀਰ ਹਰ ਹੀਰਾ ਜਨ ਜੋਹਰੀ ਲੇ ਕੈ ਮਾਂਡੇ ਹਾਟ, ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਠ, ਕਬੀਰ ਕਾਮ ਪਰੇ ਹਰ ਸਿਮਰੀ ਐਸਾ ਸਿਮਰੋ ਨਿਤ, ਅਮਰਾ ਪਰਵਾਸਾ ਕਰੋ ਹਰ ਗਿਆ ਬਹੁ ਰਹਿ ਬਿਤ, ਕਬੀਰ ਸੇਵਾ ਕੋ ਦੋਈ ਭਲੇ ਇੱਕ ਸੰਤ ਇੱਕ ਰਾਮ, ਰਾਮ ਜਦਾਤਾ ਮੁਕਤ ਕੋ ਸੰਤ ਜਪਾਵੇ ਨਾਮ, ਕਬੀਰ ਜਹ ਮਾਰਗ ਪੰਡਿਤ ਗਏ ਪਾਛੇ ਭਰੀ ਬਹੀਰ, ਇੱਕ ਅਬਕਟ ਘਾਟੀ ਰਾਮ ਕੀ ਤਹਿ ਚੜੇ ਹੋ ਕਬੀਰ, ਕਬੀਰ ਦੁਨੀਆ ਕੇ ਦੋਖੇ ਮੂਆ ਚਾਲ ਫਿਕੁਲ ਕੀ ਕਾਲ, ਤਬ ਕੁਲ ਕਿਸ ਕਾ ਲਾਜ ਸੀ ਜਬ ਲੇ ਤਰੇ ਮਿਸਾਨ, ਕਬੀਰ ਡੂਬੋ ਗੇਰੇ ਵਾਪਰੇ ਬਹੁ ਲੋਕ ਕੀ ਕਾਨ, ਪਾਰੂ ਸੀ ਕੋ ਜੋ ਹੁਆ ਤੂੰ ਆਪਣੇ ਪੀ ਜਾਨ, ਕਬੀਰ ਭਲੀ ਮਧੂਕਰੇ ਨਾਨਾ ਵਿਦਕੋ ਨਾਜ, ਦਾਵਾ ਕਾਮ ਕੋ ਨਹੀਂ ਵੱਡਾ ਦੇਸ ਵੱਡ ਰਾਜ, ਕਬੀਰ ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹੇ ਨਿਸੰਗ, ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਸੋ ਰੰਗ, ਕਬੀਰ ਪਾਲ ਸਮੂਹਾ ਸਰਵਰ ਭਰਾ ਪੀ ਨਾ ਸਕੇ ਕੋਈ ਨੀਰ, ਭਾਗ ਵੱਡੇ ਤੈਂ ਪਾਏ ਤੂੰ ਭਰ ਭਰ ਕੀ ਪੀਓ ਕਬੀਰ, ਕਬੀਰ ਪ੍ਰਭਾਤੇ ਤਾਰੇ ਕਿਸੇ ਤਿਉਂ ਇਹ ਕਿਸੇ ਸਰੀਰ, ਇਹ ਦੋ ਅੱਖਰ ਨਾ ਕਿਸੇ ਸੋ ਗਰ ਗਹਿਰੇ ਹੋ ਕਬੀਰ, ਕਬੀਰ ਕੋਟੀ ਕਾਟ ਕੀ ਦਹਿ ਦਿਸ ਲਾਗੀ ਆਗ, ਪੰਡਿਤ ਪੰਡਿਤ ਜਲ ਬੂਹੇ ਮੂਰਖ ਉਬਰੇ ਭਾਗ, ਕਬੀਰ ਸੰਸਾ ਦੂਰ ਕਰ ਕਾਗਜ਼ ਦੇ ਵਿਹਾਏ, ਬਾਬ ਨੇ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ, ਕਬੀਰ ਸੰਤ ਨ ਛਾਡੇ ਸੰਤੀ ਜਾਂ ਕੋਟਕ ਮਿਲੇ ਅਸੰਤ, ਮਿਲਿਆ ਅਗਰ ਭਿਅੰਗ ਬੇੜਿਓ ਨਾ ਸੀਤਲ ਤਾਨਾ ਤਜੰਤ, ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਿਕ ਸਮਾਨ, ਕਬੀਰ ਸਾਰੀ ਸਿਜਨ ਹਾਰ ਕੀ ਜਾਣੇ ਨਾ ਹੀ ਕੋਈ, ਕਹਿ ਜਾਣੇ ਆਪਣੇ ਧਨੀ ਕਹਿ ਦਾਸ ਦਬਾਨੀ ਹੋਏ, ਕਬੀਰ ਭਲੀ ਭਈ ਜੋ ਭੋ ਪਰਿਆ ਦਿਸਾ ਗਈ ਸਭ ਭੂਲ, ਉਰਾ ਗਰ ਪਾਣੀ ਪੈ ਜਾਏ ਮਿਲਿਓ ਟਲ ਕੂਲ, ਕਬੀਰ ਕਬੀਰਾ ਧੂਲ ਸਕੇਲ ਕਿਆ ਪੁਰੀਆ ਬਾਂਧੇ ਦੇਹ, ਦਿਵਸ ਚਾਰ ਕੋ ਪੇਖ ਨਾ ਅੰਤ ਖੇਹ ਕੀ ਖੇਹ, ਕਬੀਰ ਸੂਰਜ ਚਾਂਦ ਕਹਿ ਉਦੇ ਪਈ ਸਭ ਦੇਹ, ਮੁਰਗ ਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਖੇਹ, ਜਹਿਨ ਪੌਤਾਂ ਭੈ ਨਹੀਂ ਜਹਿ ਪੌਤਾਂ ਹਰ ਨਾਹੇ, ਕਹਿਓ ਕਬੀਰ ਵਿਚਾਰ ਕਹਿ ਸੰਤ ਸੁਣੋ ਮਨ ਮਾਹੇ, ਕਬੀਰ ਜਿਨਹੂ ਕਿਛੋ ਜਾਣਿਆ ਨਹੀਂ ਤਿਨ ਸੁਖ ਨੀਂਦ ਬਿਹਾਏ, ਅਬੂ ਜੋ ਬੂਜਾ ਬੂਝਣਾ ਪੂਰੀ ਪਰੀ ਬਲਾਏ, ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ, ਲਾਗੀ ਚੋਟ ਮਰੰਮ ਕੀ ਰਹੋ ਕਬੀਰਾ ਠੌਰ, ਕਬੀਰ ਚੋਟ ਸਹੇਲੀ ਸੇਲ ਕੀ ਲਾਗ ਤੇ ਲਿਓ ਸਾਸ,
ਟੁੱਟ ਸਾਰੇ ਸਬਦ ਕੀ ਤਾਸ ਗੁਰੂ ਮੈਂ ਦਾਸ ਵੀਰ ਬੋਲਾਂ ਬਨਾਰੀ ਕਿਆ ਚੜੇ ਸਾਰੀ ਨ ਬਹਿਰਾ ਹੋਏ ਜਾਂ ਕਾਰਨ ਤੂੰ ਬਾਗ ਦੇ ਦਿਲ ਹੀ ਪੀਤਰ ਜੋਏ ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ ਵੀਰ ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ ਵੀਰ ਅੱਲਾ ਕੀ ਕਰ ਬੰਦਗੀ ਜੈਸੇ ਮੈਂ ਦੁੱਖ ਜਾਏ ਦਿਲ ਮੈਂ ਸਾਈ ਪ੍ਰਗਟੈ ਬੁਝੇ ਬੁਲੰਦੀ ਨਾਏ ਵੀ ਜੋਰੀ ਕੀ ਏ ਜੁਲ ਮੈਂ ਕਹਿਤਾ ਨਾਮ ਹਲਾਲ ਦਫ਼ਤਰ ਲੇਖਾ ਮਾਂਗੀਏ ਤਬ ਹੋਏ ਗੋ ਕੌਣ ਹਵਾਲ ਕਬੀਰ ਖੂਬ ਖਾਣਾ ਕੀ ਚਰੀ ਜਾ ਮੈਂ ਮਚਲੋਨ ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਨੀਏ ਮਿੱਟੇ ਮੋਹ ਤਨ ਤਾਪ ਹਰਖ ਦੋਸ਼ ਦਾਜੇ ਨਹੀਂ ਤਬ ਹਰ ਆਪੇ ਆਪ ਵੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਭੀ ਕਹੇ ਸੋਈ ਕੌਤਕਾਰ ਵੀਰ ਰਾਮੇ ਰਾਮ ਕਹੋ ਕਹਿਵੇ ਮਾਹੀ ਵਿਵੇਕ ਏਕ ਅਨੇਕਾ ਮਿਲ ਗਿਆ ਇੱਕ ਸਮਾਨਾ ਏਕ ਵੀਰ ਜਾਂ ਕਰ ਸਾਧਨ ਸੇਵੀਏ ਹਰ ਕੀ ਸੇਵਾ ਨਾਹੀ ਤੇ ਕਰ ਮਰ ਹਟ ਸਾਰ ਕੇ ਪੂਤ ਵਸੇ ਤਿਨ ਮਾਹੀ ਵੀਰ ਗੂੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ ਪਾਪ ਹੋਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ ਵੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਲਾਗਤ ਹੀ ਪੋਏ ਗਰ ਭਰਿਆ ਪਰਾ ਕਰੇ ਜੇਸ਼ੇ ਵੀਰ ਨੈ ਮਲਬੂ ਦਾ ਕਾਸ ਕੀ ਭਰ ਗਈ ਭੂਮ ਵਿਕਾਰ ਬਿਨ ਸੰਗ ਤਿਉ ਮਾਨੀ ਹੋਏ ਗਈ ਪਟਸ਼ਾਰ ਕਬੀਰ ਨਿਰਮਲ ਬੂ ਦਾ ਕਾਸ ਕੀ ਲੀਲੀ ਭੂਮ ਮਿਲਾਏ ਅਣਖ ਸਿਆਣੇ ਪਚਵੇ ਨਾ ਨਿਰਵਾਰੀ ਜਾਏ ਵੀਰਾਜ ਕਾਬੇ ਹੋ ਜਾਏ ਤਾਂ ਅੱਗੇ ਮਿਲਿਆ ਖੁਦਾਏ ਸਾਈ ਮੁਝ ਸਿਉ ਲਰ ਭਰਿਆ ਤੁਝੇ ਕਿਨ ਫਰਮਾਈ ਗਾਏ ਵੀਰਾਜ ਕਾਬੇ ਹੋਏ ਹੋਏ ਗਿਆ ਕੇਤੀ ਬਾਰ ਕਬੀਰ ਸਾਈ ਮੁਝ ਮੇ ਕਿਆ ਖਤਾ ਮੁਖੋ ਨ ਬੋਲੇ ਪੀਰ ਕਬੀਰ ਜੀ ਜੋ ਮਾਰੇ ਜੋਰ ਕਰ ਕਹਤੇ ਹੈ ਜੋ ਹਲਾਲ ਦਫ਼ਤਰ ਦੇ ਦੇਈ ਜਬ ਕਾਢੇ ਹੋਏਗਾ ਕੌਣ ਹਵਾਲ ਵੀਰ ਜੋਰ ਕੀ ਅਸੋ ਜਨਮ ਲੇ ਜਵਾਬ ਖਦਾਏ ਦਫ਼ਤਰ ਲੇਖਾ ਲਿਖ ਸੇ ਮਾਰ ਮੋਹੇ ਮੋਖਾਏ ਵੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪਲਾਂ ਪਕੜੇ ਕੋਏ ਵੀਰ ਧਰਤੀ ਹਰਾ ਕਾਸਮ ਦੋਏ ਤੂੰ ਬਰੀ ਅਬਦ ਹਟ ਦਰਸ਼ਨ ਸਾਂਸੇ ਪਰੇ ਔਰ ਚੁਰਾਸੀ ਸਿੱਧ ਵੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝਕੋ ਸੋ ਪਸੇ ਕਿਆ ਲਾਗੇ ਮੇਰਾ ਵੀਰ ਤੂੰ ਤੂੰ ਕਰਤਾ ਤੂੰ ਹਾਂ ਮੁਝ ਮੇ ਰਹਾ ਨਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਵੀਰ ਪਕਾਰੇ ਚਿਤ ਪਸੇ ਬਹੁਤ ਝੂਠੇ ਕਰਤੇ ਆਸ ਮਨੋਸ ਕੋਈ ਨਾ ਪੂਰੇ ਉਚਾਲੇ ਉੱਠ ਨਿਰਾਸ ਵੀਰ ਹਰ ਕਾਰ ਸਿਮਲ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤਕ ਅਤੇ ਨਾ ਡੋਲੀ ਜਿਸ ਰਾਖੇ ਸੇ ਜਨਹਾਰ ਕਬੀਰ ਕਹਾਣੀ ਪੀੜ ਤੇ ਸਦਗੁਰੂ ਲੀਏ ਸ਼ਦਾਏ ਪਰਾ ਪੂਰਵਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਨ ਗਿਆ ਵਿਆਜ ਵਡਣ ਤੋਂ ਜਾਏ ਨਾ ਹਰ ਭਜਿਓ ਨਾ ਖਤ ਪੜਿਓ ਕਾਲ ਪਹੁੰਚਿਓ ਆਏ ਮਹੱਲਾ ਪੰਜਵਾਂ ਕਬੀਰ ਕੁਕੁਰ ਭੌਂਕਣਾ ਕਰੰਗ ਪਿੱਛੇ ਉੱਠਤਾ ਆਏ ਕਰਮੀ ਸਤਿਗੁਰ ਪਾਇਆ ਜਿਨ ਹੋ ਲੀਆ ਛਦਾਏ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਧਰਤੀ ਭਾਰ ਨ ਵਿਆਪੀ ਉਨਕੂ ਲਾ ਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੱਕੋ ਮੋਹਲੀ ਲਾਏ ਕਾਂ ਸੰਗ ਕਸੰਗੀ ਵੈਸੇ ਤਾਂ ਪੁੱਛੇ ਧਰਮ ਰਾਏ ਨਾਮਾ ਮਾਇਆ ਮੋਹਿਆ ਕਹੇ ਤਲੋ ਚਨਮੀਤ ਕਾਹੇ ਸੀ ਪੋਸ਼ਾਇਲ ਰਾਮ ਨ ਲਾਭੋ ਚੀਤ ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸੰਭਾਲ ਆਤ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕ ਨਾਹੇ ਜੈਨੇ ਰਚਨ ਚਾਇ ਤਿਸੀ ਮਾਏ ਸਮਾਹੇ ਕਬੀਰ ਕੀ ਚੜਿਆ ਆਟਾ ਗਿਰ ਭਰਿਆ ਕਿਛੂ ਨਾ ਆਇਓ ਹਾਥ ਪੀਸ ਪੀਸ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਵੀਰ ਲਾਗੀ ਪ੍ਰੀਤ ਜਾਣ ਸਿਉਂ ਵਰਜੇ ਲੋਕ ਅਜਾਨ ਤਾਂ ਸਿਉ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਨ ਵੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤੀਨ ਹੱਥ ਘਨੀ ਤਾਂ ਪਾਉਣੇ ਚਾਰ ਵੀਰ ਜੋ ਮੈਂ ਚਿੱਤ ਬੋ ਨਾ ਕਰੇ
ਜਾਂ ਮੇਰੇ ਚਿਤ ਵਹਿ ਹੋਏ ਆਪਣਾ ਚਿਤ ਵਿਹਾਰ ਕਰੇ ਜੋ ਮੇਰੇ ਚਿਤ ਨ ਹੋਏ ਮਹੱਲਾ ਤੀਜਾ ਚਿੰਤਾ ਪੇ ਆਪ ਕਰਾਏ ਸੀ ਅਚਿੰਤ ਪੇ ਆਪੇ ਦੇ ਨਾਨਕ ਸੋ ਸਲਾਹੀਏ ਜੇ ਸਭਨਾ ਸਾਰ ਕਲੇ ਮਹੱਲਾ ਪੰਜਵਾਂ ਵੀਰ ਰਾਮ ਨ ਚੇਤਿਓ ਫਿਰਿਆ ਲਾਲਚ ਮਾਹੇ ਪਾਪ ਕਰਨ ਤਾਂ ਮਰ ਗਿਆ ਉਦਪੁੰਨੀ ਖਿਨ ਮਾਹੇ ਵੀਰ ਕਾਇਆ ਕਾਚੀ ਕਾਰ ਵੀ ਕੇਵਲ ਕਾਚੀ ਧਾਤ ਸਾਬਤ ਰੱਖੇ ਤਾਂ ਰਾਮ ਪਾਏ ਨਾਹੇ ਤਬਿਲਠੀ ਬਾਤ ਵੀਰ ਕੇਸੋ ਕੇਸੋ ਕੂਕੇ ਨਾ ਸੋਈ ਅਸਾਰ ਰਾਤ ਦਿਵਸਕੇ ਕੁੱਕ ਨੇ ਕਬੂ ਕ ਸੁਨੇ ਪੁਕਾਰ ਕਬੀਰ ਕਾਇਆ ਕਜਲੀ ਬਨ ਪਿਆ ਮਨ ਕੁੰਚਰ ਮੈਂ ਮੰਤੈ ਅੰਕਸ ਗਿਆਨ ਰਥਿਆ ਕੇਵਟ ਬਿਰਲਾ ਸੰਤ ਵੀਰ ਰਾਮ ਰਤਨ ਮੁੱਖ ਕੋਥਰੀ ਪਾਰਖ ਆਗੇ ਖੋਲ ਕੋਈ ਆਏ ਮਿਲੇਂਗੋ ਗਾਹਕੀ ਲੇਂਗੋ ਮਹਿੰਗੇ ਮੋਲ ਵੀਰ ਰਾਮ ਨਾਮ ਚ ਜਾਣਿਓ ਨਹੀਂ ਪਾਲਿਓ ਕੱਟ ਕਟੰਬ ਧੰਦੇ ਹੀ ਮੈਂ ਮਰ ਗਇਓ ਬਾਹਰ ਪਈ ਨਾ ਬੰਬ ਵੀਰ ਆਖੀ ਕੇਰੇ ਮਾਟ ਕੇ ਪਲ ਪਲ ਗਈ ਬਿਹਾਈ ਮਨ ਜਾਲ ਨਾ ਛੋਡੀ ਜੰਮਦੀਆਂ ਦਮਾਮਾ ਆਏ ਵੀਰ ਤਰ ਰੂਪੀ ਰਾਮ ਹੈ ਫਲ ਰੂਪੀ ਵੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ ਵੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ ਸੀਸਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਸਾਵਰੀ ਬਿਰਖਾ ਸੁਫਲ ਫਲੰਤ ਵੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ ਮੁਕਤ ਪਦਾਰਥ ਪਾਈਏ ਠਾਕ ਨਭ ਕਟਕਾਟ ਵੀਰ ਇੱਕ ਘੜੀ ਆਦੀ ਘੜੀ ਆਦੀ ਹੂ ਤੇ ਆਦ ਭਗਤ ਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾ ਜੋ ਕੀਨੇ ਸੋ ਲਾਗ ਵੀਰ ਭਾਗ ਮਾਛਲੀ ਸੁਰਾਪਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਵੇਰ ਸਾਥ ਲਜਾਹੇ ਨੀਚੇ ਲੋਇਨ ਕਰ ਰੋਸੇ ਲੇ ਸਾਜਨ ਕਟਮਾਹੇ ਸਭ ਰਸ ਕੇਲੋ ਪੀਸੋ ਕਿਸੀ ਲਿਖਾਵੋ ਨਾਹੇ ਆਠ ਜੰਮ ਚੌਠ ਸਕਰੀ ਤੋ ਨਿਰਖ ਰਹੇ ਜੀਓ ਨੀਚੇ ਲੋਨ ਕਿਉਂ ਕਰੋ ਸਭ ਜਗ੍ਹਾ ਘੱਟ ਦੇਖੋ ਪੀਓ ਸੁਣ ਸਕੇ ਪੀ ਮੈਂ ਜੀਓ ਬਸੈ ਜੀ ਮੈਂ ਬਸੇ ਕੇ ਪੀਓ ਜੀਓ ਪੀਓ ਬੂਡੋ ਨਹੀਂ ਘੱਟ ਮੈਂ ਜੀਓ ਕੇ ਪੀਓ ਕਬੀਰ ਬਾਮਨ ਗੁਰੂ ਹੈ ਜਗਤ ਕਾ ਪਾਤਿਨ ਕਾ ਗੁਰ ਨਾਹੀ ਅਰਜ ਉਰਜ ਕੈ ਪਚਮੂਆ ਚਾਰੋ ਵੇ ਦੋ ਮਾਹੀ ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਨੀ ਨੇ ਜਾਏ ਕਹਿ ਕਬੀਰ ਗੁਰ ਭਲੀ ਬੁਝਾਈ ਕੀਟੀ ਹੋਏ ਕਹਿ ਖਾਏ ਵੀਰ ਜੋ ਤੋਏ ਸਾਧ ਪ੍ਰਮ ਕੀ ਸੀਸ ਕਾਟ ਗਰਗੋਏ ਖੇਲਤ ਖੇਲਤ ਹਾਲ ਕਰ ਜੋ ਕੁਛ ਹੋਏ ਤਾਂ ਹੋਏ ਵੀਰ ਜੋ ਤੋਏ ਸਾਧ ਪ੍ਰਮ ਕੀ ਪਾਕੇ ਸੇ ਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਲ ਪਈ ਨ ਤੇਲ ਕੁੰਡਤ ਡੋਲੇ ਅੰਧਗਾ ਤਰ ਚਿੰਤ ਨਾ ਹੀ ਸੰਤ ਕਹਿ ਨਾਮਾ ਕਿਉਂ ਭਾਈਏ ਬਿਨ ਭਗਤੋ ਭਗਵੰਤ ਹਰਸੋ ਹੀਰਾ ਛਾਟ ਕੇ ਕਰੇ ਆਨ ਕੀ ਆਸ ਤੇ ਨਾ ਦੋ ਜਗ ਜਾਹੇਂਗੇ ਸਤ ਪਾ ਕੇ ਰਵਿਦਾਸ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੇ ਧਨ ਬਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜੰਦਨ ਬਾਣੀ ਕੱਢੀ ਹੱਡਾਂ ਕੋ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਤੂੰ ਸਮਝਾਏ ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਨਾਏ ਆਪਣਾ ਹੱਥੀ ਜੋਲ ਕੈ ਕਹਿਣ ਲੱਗੇ ਧਾਏ ਵਾਲੂ ਨਿੱਕੀ ਪੁਸਲਾਤ ਕੰਨੀ ਨ ਸੁਣੀ ਆਏ ਵੇਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ ਵੇਦਾ ਦਰਦ ਰਵੇ ਸੀ ਗਾਖੜੀ ਚੱਲਾਂ ਦੁਨੀਆਂ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ ਕਿਜਨ ਬੁੱਝੈ ਕਿਜਨ ਸੁਜੇ ਦੁਨੀਆਂ ਗੁੱਜੀ ਭਾਈ ਸਾਈ ਮੇਰੇ ਚੰਗਾ ਕੀਤਾ ਨਾਹੀ ਤਾਂ ਵੇਦਾ ਜਾਂ ਆਏ ਵੇਦਾ ਜੇ ਜਾਣਾ ਤਿਲ ਥੋੜੜੇ ਸਿੰਬਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜ ਸਿਜੜਾ ਪੀਡੀ ਪਾਈ ਗੰਢ ਤੈ ਜੇਵੜ ਮੈਂ ਨਾਹੀ ਕੋ ਸਭ ਜਗ ਡਿੱਠਾ ਹੰਡ ਪ੍ਰੀਦਾ ਜੇ ਤੂੰ ਅਕਲ ਲਤੀਫ ਕਾਲੀ ਲਿਖ ਨ ਲੇਖ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਪ੍ਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੁੰਮ ਆਪਣੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ ਪ੍ਰੀਦਾ ਜਾ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ ਮਰਗ ਸਵਾਹੀ ਨੀ ਜਾਂ ਭਰਿਆ ਤਾਂ ਲੱਦਿਆ
ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਦੇਖ ਫਰੀਦਾ ਜੇਤੀਆ ਸੱਖਰ ਹੋਈ ਵੈਸ, ਸਾਈਂ ਬਾਜੋਂ ਆਪਣੇ ਵੇ ਦਿਲ ਕਹੀਏ ਕਿਸ। ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ, ਸਾਫ ਕੰਧੀ ਆਈਆਂ ਹੋਰ ਕਰੇਂਦੀ ਵੰਨ। ਫਰੀਦਾ ਕਾਲੀ ਜਿਨੀ ਰਾਵੇ ਧੌਲੀ ਰਾਵੇ ਕੋਏ, ਕਰ ਸਾਈ ਸੋ ਪਿਰੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਜੇ ਕੋਈ ਚਿੱਤ ਕਰੇ, ਆਪਣਾ ਲਾਇਆ ਪਿਰਮ ਲੱਗੀ ਜੇ ਲੋਚੇ ਸਭ ਕੋਏ, ਪਿਓ ਪਿਰਮ ਪਿਆਲਾ ਖਸਮ ਕਾਜੈ ਪਾਵੇ ਤੇ ਦੇ। ਫਰੀਦਾ ਜਨ ਲੋਇਣੀ ਜਗ ਮੋਇਆ ਸੋਏ, ਲੋਇਣ ਮੈਂ ਡਿੱਠ ਕੱਜਲ ਰੇਖ ਨ ਸਹਿੰਦਿਆਂ, ਸੇ ਪਾਂਕੀ ਸੋਏ ਬੈਠ। ਫਰੀਦਾ ਕੂਕੇਂਦਿਆਂ ਚਗੇਂਦਿਆਂ ਮੱਤੀ ਦੇਂਦਿਆਂ ਨਿੱਤ, ਜੋ ਸ਼ੈਤਾਨ ਮਜਾਇਆ ਸੇ ਕਿਤ ਫੇਰੇ ਚਿੱਤ। ਫਰੀਦਾ ਥੀ ਉਹ ਪਵਾਈ ਦੱਬ, ਜੇ ਸਾਈਂ ਲੋੜੇ ਸਭ, ਇੱਕ ਛਿਜੇ ਬਿਆਲ ਤਾੜੀਏ ਤਾਂ ਸਾਈਂ ਦੇ ਦਰਵਾੜੀਏ। ਫਰੀਦਾ ਖਾਕ ਨ ਨਿੰਦੀ ਖਾਕੂ ਜੇੜ ਨ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਫਰੀਦਾ ਜਾਂ ਲੱਭ ਤਾਂ ਨਿਉ ਕਿਆ, ਲੱਭ ਤਾਂ ਕੂੜਾ ਨਿਉ, ਕਿੱਚਰ ਝੱਤ ਲੰਘਾਈਏ ਛੁੱਪ ਛੱਪ ਟੁੱਟੇ ਮੇ ਹੋ। ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੋੜ ਹੈ, ਮਸੀਹ ਰੱਬ ਹਿਆਲੀਏ ਜੰਗਲ ਕਿਆ ਢੂੰਡ ਹੈ। ਫਰੀਦਾ ਇੰਨੀ ਨਿੱਕੀ ਜੰਗੀ ਥਲ ਡੂੰਗਰ ਬਿਓਮ, ਅੱਜ ਫਰੀਦਾ ਕੂਜਣਾ ਸਹਿ ਕਿਉਂ ਹਾਥੀ ਓਮ। ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉੱਡਣ ਪਾਸ, ਤਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ। ਫਰੀਦਾ ਜੇ ਮੈਂ ਉਹਦਾ ਵਾਰਿਆ ਮੇਤਾ ਆੜਿਆ, ਵੇੜਾ ਜਲੇ ਮਜੀਠੀਓਂ ਉੱਪਰ ਅੰਗਾਰਾ। ਫਰੀਦਾ ਲੋੜੇ ਦਾਖ ਬਜੌਰੀਆ, ਕਿੱਕਰ ਬੀਜੇ ਜੱਟ, ਅੰਦੇ ਉਨਕ ਤਾਏ ਦਾ ਪੈਦਾ ਲੋੜੇ ਪੱਟ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜੇ ਕੰਬਲੀ ਰਹੁ ਤਾਂ ਟੁੱਟੇ ਨੇ ਹੋ। ਭਿੱਜੋ ਸਿੰਜੋ ਕੰਬਲੀ ਅੱਲਾ ਵਰਸੋ ਮੈਂ ਹੋ, ਜਾਏ ਮਿਲਾਂ ਤਾਂ ਸਜਣਾ ਟੁੱਟੋ ਨਾ ਹੀ ਨੇ ਹੋ। ਫਰੀਦਾ ਮੈਂ ਭੁਲਾਵਾ ਪੱਗਦਾ, ਮੱਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ ਸਰਪੀ ਮਿੱਟੀ ਖਾਏ। ਫਰੀਦਾ ਸੱਕਰ ਖੰਡ ਨਿਬਾਤ ਗੁੜ, ਮਾਖਿਓ ਮਾਜਾ ਦੁੱਧ, ਸਭੇ ਵਸਤੂ ਮਿੱਟੀਆਂ ਰੱਬ ਨਾ ਭਜਣ ਤੁੱਧ। ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਬਾਈ ਚੁ ਜਾਏ ਪੁੱਛੋ ਡਹਾ ਗੁਣੀ ਤੂੰ ਕਿਉਂ ਰਹਿਣ ਵਿਹਾਏ, ਸਹੁਰੇ ਢੋਈ ਨਾ ਲੈ ਪਈਏ ਨਾ ਹੀ ਥਾਓ, ਫਿਰ ਬਾਤ ਨੇ ਪੁੱਛੇ ਧਨ ਸੁਹਾਗਣ ਨਾ, ਸਹੁਰੇ ਪਈਏ ਕੰਤ ਕੀ ਕੰਤ ਗਮ ਥਾਓ, ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ, ਨਾਤੀ ਤੋਤੀ ਸੰਭੀ ਸੁੱਤੀ ਆ ਨਚਿੰਦ, ਵੇਦਾ ਰਹੀ ਜੋ ਬੇੜੀ ਹਿੰਗਦੀ ਜਈ ਕਤੂਰੀ ਗੰਧ, ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨ ਜਾਏ, ਵੇਦਾ ਕੀਤੀ ਜੀ ਜੋਬਨ ਪ੍ਰੀਤ ਮਨ ਸੁੱਕ ਗਏ ਕਮਲਾਏ, ਵੇਦਾ ਚਿੰਤ ਖਟੋਲਾ ਬਾਣ ਦੁੱਖ ਗਿਰੇ ਵਿਛਾਵਣ ਲੇਖ, ਤੂੰ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ, ਬਿਰਹਾ ਬਿਰਹਾ ਕੇ ਬਿਰਹਾ ਤੂੰ ਸੁਲਤਾਨ। ਫਰੀਦਾ ਜਿੱਤ ਦਿਨ ਜਿੱਤ ਤਨ ਬਿਰਹ ਨੂੰ ਪਜੇ ਸੋ ਤਨ ਜਾਣ ਮਿਸਾਨ, ਫਰੀਦਾ ਇਹ ਬਿਸ ਗੰਦਲਾਂ ਧਰੀਆਂ ਖੰਡ ਲਵਾੜ, ਇੱਕ ਰਹਾਂਦੇ ਰਹਿ ਗਏ ਘਰਾਂ ਦੀ ਗਏ ਉਜਾੜ। ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਗਮੇ ਮੰਗੇਸੀਆ ਤੂੰ ਆਹੋ ਕੇਰੇ ਕੰਮ। ਫਰੀਦਾ ਦਾ ਦਰਵਾਜ਼ੇ ਜਾਏ ਕੈ ਕਿਉਂ ਡੁੱਟੋ ਘੜਿਆਲ, ਹੁਣ ਦੋਸਾ ਮਾਰੀ ਹਮ ਦੋਸਾਂ ਦਾ ਕਿਆ ਹਾਲ, ਘੜੀਏ ਘੜੀਏ ਮਾਰੀਏ ਪਹਿਰੀ ਲਏ ਸੁਜਾਏ, ਸੋਹੇੜਾ ਘੜਿਆਲ ਜੋ ਦੁਖੀ ਰਣ ਬਿਹਾਏ। ਮੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ ਸੋ ਭਰਿਆ ਜੀਵਨ ਪੀਤਨ ਹੋ ਸਿਖੇ, ਫਰੀਦਾ ਵਾਰ ਪਰਾਇਆ ਬੈਸਣਾ ਸਾਈ ਮੁਜੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜਿਉ ਸਰੀਰ ਹੋਲੇ, ਕੰਧ ਕੁਹਾੜਾ ਸਿਰਕੜਾ ਬਣ ਕੇ ਸਰਨ ਹਾਰ, ਫਰੀਦਾ ਹੁਣ ਲੋੜੀ ਤੋਂ ਆਪਣਾ ਤੂੰ ਲੋੜੇ ਅੰਗਿਆਰ,
ਪ੍ਰਿਧਰ ਕਨਾਟ ਅਗਲਾ ਕਨਾ ਨਾ ਹੀ ਲਾਉਣ ਅੱਗੇ ਅੱਗੇ ਸ਼ਰਾਬ ਸੇ ਚੋਟਾਂ ਖਾਸੀ ਕੌਣ ਪਾਸ ਦੋ ਮੈਂ ਸ਼ਾਤ ਸਰ ਭੇਰੀ ਸੱਡੋ ਰਾਡੋ ਜਾਇ ਸੁੱਤੇ ਦਿਰਾਣ ਮੈਥੀ ਤੀਮਾ ਗੱਡ ਵੇਦਾ ਕੋਟੇ ਮੰਡਕ ਮਾਰ ਸਾਰੇ ਦੇ ਪੀ ਗਏ ਕੂੜਾ ਸਰਦਾ ਕਰਕੇ ਗੋਰੀ ਆਏ ਪਏ ਵੇਦਾ ਕਥਣ ਵੇਖਾਂ ਗਲੀਆਂ ਜਿੰਦਨ ਕਾਈ ਮੇਖ ਬਾਰੀ ਆਪੋ ਆਪਣੀ ਚੱਲੀ ਮਸਾਇਕ ਸੇ ਵੇਦਾ ਦੋਹੋਂ ਦੇਵੀ ਬੁਲੰਦਿਆਂ ਮਲਕ ਬੈਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬਜਾਏ ਵੇਦਾ ਵੇਖ ਪਾਹੇ ਜੇ ਸੀਆ ਜੇ ਸਰ ਸੀਆ ਤਲਾਹ ਅਮਾਦੇ ਅਰ ਕਾਗਦੇ ਕੁੰਨੇ ਕੋਇਲਿਆ ਮੰਦੇ ਅਮਲ ਕਰੇਂਦਿਆਂ ਇਸ ਜਾਇਤ ਨਾ ਵੇਦਾ ਕੰਨ ਮਸਾਲਾ ਸੂਫ ਗਲ ਦਿਲ ਕਾਤੀ ਗੁੜਬਾਤ ਬਾਹਰ ਦਿਸੇ ਚਾਨਣ ਦਿਲ ਅੰਧਿਆਰੀ ਰਾਤ ਵੇਦਾ ਰਤੀ ਰਤ ਨੂੰ ਨਿਕਲੇ ਜੇ ਤਨ ਚੀਰੇ ਕੋਏ ਜੋ ਤਨ ਰਤੀ ਰੱਬ ਸਿਉ ਤਿੰਨ ਤਨ ਰਤਨ ਹੋਏ ਮਹਲਾ ਤੀਜਾ ਜੋ ਤਨ ਸਭੋ ਰਤ ਹੈ ਰਤ ਮੈਂ ਤਨ ਨ ਹੋਈ ਜੋ ਸ਼ਹਿ ਰਤੇ ਆਪਣੇ ਤਿਥ ਤਨ ਲੋਭ ਰਤਨ ਹੋਏ ਪਹਿ ਪਿਆ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਿਸਾਂ ਤਿਰ ਧਾਤ ਸੁੱਧ ਹੋਏ ਤਿਉਂ ਹਰ ਕਾ ਭੋ ਦੁਰਮਤ ਮੈਲ ਗਵਾਏ ਨਾਨਕ ਤੇ ਜਲ ਸੋਹਣੇ ਜੇ ਰਤੇ ਹਰ ਰੰਗ ਲਾਏ ਵੇਦਾ ਸੋਈ ਬਰਬ ਸੋਈ ਸਰਬ ਟੂੰਡ ਲਓ ਜਿੱਥੋਂ ਲੱਭੀ ਵੱਥ ਛਪੜ ਟੂੰਡੇ ਕਿਆ ਹੋਏ ਚਿੱਕੜ ਡੋਬੇ ਹੱਥ ਵੇਦਾ ਨੰਡੀ ਕੰਤਨ ਰਾਵ ਵੱਡੀ ਥੀ ਮੂ ਆਸ ਧਨ ਕੁਕੇਂਦੀ ਗੋਰ ਮੇਰ ਤੈਸੈ ਨਾ ਮਿਲੀ ਆਸ ਵੇਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇਮਨ ਗਹਿਲੇ ਬਾਵਲੇ ਮਾਲੇ ਕਿਆ ਰਲੀਆਂ ਵੇਦਾ ਕੋਟੇ ਚੁੱਕਣ ਕੇ ਤੜਾ ਫਿਰ ਨੀਂਦਰੀ ਨਿਵਾਰ ਜੋ ਦਹਿਲਤ ਦੇ ਗਾਣ ਵੇ ਗਏ ਵਲਾੜ ਵਲਾੜ ਵੇਦਾ ਕੋਟੇ ਮੰਡੋ ਮਾੜੀ ਏਤਨ ਲਾਏ ਚਿੱਤ ਮਿੱਟੀ ਪਈ ਤੋਲ ਪੀ ਕੋਈ ਨਾ ਹੁਸੀ ਮਿੱਤ ਰੀਦਾ ਅਲਮਾਲ ਨ ਲਾਏ ਮਰਗ ਸਦਾਣੀ ਚਿੱਤ ਦਰ ਸਾਈ ਜਾਏ ਸਮਾਲ ਜਿੱਥੇ ਹਿੱਤੋ ਵੰਜਣਾ ਰੀਦਾ ਜਿੰਨੀ ਕੰਮੀ ਨਾਹੀ ਕਵਤੇ ਕੰਬਣੀ ਵਿਸਾਰ ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ ਰੀਦਾ ਸਾਹਿਬ ਦੀ ਕਰਚਾ ਕੀ ਦਿਲ ਦੀ ਲਾਹੀ ਭਰਾਂਦ

ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼, ਤੱਤੀ ਤੋਏ ਨ ਪਲਵੇ ਜਲ ਟੁੱਬੀ ਦੇ ਪ੍ਰੀਦਾ ਜੋ ਡੁਹਾਗੁਣ ਰੱਬ ਦੀ ਚੂੜੇ ਦੇ ਚੂਰੇ, ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ, ਪ੍ਰੀਦਾ ਇਹੋ ਪਛੋਤਾਏ ਪਛੋਤਾਓ ਵੱਤ ਕੁਆਰੀ ਨਾਤੀ ਹੈ, ਕੱਲਰ ਕੇਰੀ ਛਪੜੀ ਆਏ ਉਨੱਥੇ ਹੰਜ, ਚਿੰਜੂ ਬੁੜ ਨਾ ਪੀਵੇ ਉੱਡਣ ਸੰਦੀ ਡੰਜ, ਹਾਂਸੇ ਉੱਡਰ ਕੋ ਉਧਰੇ ਪਿਆ ਲੋਕ ਵਡਾਲ ਜਾਏ, ਗਹਿਲਾ ਲੋਕ ਨ ਜਾਣਦਾ ਹੰਸ ਨ ਕੁਦਰਾ ਖਾਏ, ਚਲ ਚਲ ਗਈਆਂ ਪੰਖੀਆਂ ਚਿਨੀ ਵਸਾਏ ਤਲ, ਵੇਦਾ ਸਰ ਭਰਿਆ ਪੀ ਚਲ ਸੀ ਥੱਕੀ ਕਬਲ ਅਕਲ, ਵੇਦਾ ਇੱਟ ਸਰਾਣੀ ਪੋਏ ਸਭ ਪੀੜਾ ਲੜਿਓ ਮਾਸ, ਚੇਤੜਿਆਂ ਜੁਗ ਬਾਪੜੇ ਕਿਸ ਪਾਇਆ ਪਾਸ, ਵੇਦਾ ਭੰਨੀ ਕੜੀ ਸਵਰਨਵੀ ਟੁੱਟੀ ਨਾਗਰ ਲੱਜ, ਅਜ਼ਰਾਇਲ ਫਰੇਸਤਾ ਕਹਿ ਕਰਨਾ ਠੀ ਅੱਜ, ਵੇਦਾ ਭੰਨੀ ਕੜੀ ਸਵਰਨਵੀ ਟੁੱਟੀ ਨਾਗਰ ਲੱਜ, ਜੋ ਸੱਜਣ ਕੋਈ ਪਾਰ ਸੇ ਕਿਉਂ ਆਵੇ ਅੱਜ, ਵੇਦਾ ਵੇ ਨਵਾਜਾ ਕੁੱਤਿਆ ਤੇ ਨਾ ਭੱਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ, ਉੱਠ ਫਰੀਦਾ ਉਜੂ ਸਾਜ ਸੁਬੇ ਨਵਾਜ ਗੁਜ਼ਾਰ, ਜੋ ਸਿਰ ਸਾਈ ਨਾਨਕ ਸੋ ਸਿਰ ਕੱਪ ਉਤਾਰ, ਫਰੀਦਾ ਉੱਠ ਫਰੀਦਾ ਉਜੂ ਸਾਜ ਸੁਬੇ ਨਵਾਜ ਗੁਜ਼ਾਰ, ਜੋ ਸਿਰ ਸਾਈ ਨਾਨਕ ਸੋ ਸਿਰ ਕੱਪ ਉਤਾਰ, ਜੋ ਸਿਰ ਸਾਈ ਨਾਨਕ ਸੋ ਸਿਰ ਕੀ ਜੈ ਕਾਏ, ਕੁੰਨੇ ਹੇਠ ਜੜਾਈਏ ਬਾਲਣ ਸੱਦੇ ਥਾਏ, ਫਰੀਦਾ ਕਿੱਥੇ ਤੁਹਾਡੇ ਮਾਪਿਆਂ ਜਿਨੀ ਤੂੰ ਜੁਣੇ ਓਹੇ, ਤੈ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣੇ ਓਹੇ, ਫਰੀਦਾ ਮਨ ਮੈਦਾਨ ਕਾਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਪਸੀ ਦੋ ਕਿਸਮ ਦੀ ਭਾਹੇ, ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ, ਮੰਦਾ ਕਿਸਨੋਂ ਆਖੀਏ ਜਾਂ ਤਿਸ ਬਿਨ ਕੋਈ ਨਾਹੇ, ਫਰੀਦਾ ਜਿਹਦੇ ਨਾਲ ਕੱਪਿਆ ਜੇਲ ਕੱਪੇ ਚੁੱਖ, ਪਵਨ ਇੱਤੀ ਮਾਮਲੇ ਸਹਾਨ ਇੱਤੀ ਦੁੱਖ, ਚੱਲਣ ਚੱਬਣ ਤਨਸੇ ਸੁਣੀਏ ਬਹਿ ਗਏ, ਕਿਹੜੇ ਮੋਤੀ ਧਾਸੇ ਜਾਨੀ ਚੱਲ ਗਏ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨ ਲੱਗੀ ਭੱਲੇ ਸਭ ਕੁਛ ਪਾਏ, ਫਰੀਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ, ਨੌਬਤ ਬਜੀ ਸੁਬੇ ਸਿਉ ਚੱਲਣ ਕਾਕਰ ਸਾਜ, ਫਰੀਦਾ ਰਾਤ ਕਥੂਰੀ ਵੰਡੀਏ ਸੁੱਤਿਆ ਮਿਲੇ ਨਾ ਭਾਉ, ਜਿਨ੍ਹਾਂ ਨਾਇਆ ਨੇ ਨਿੰਦਰਾ ਵਾਲੇ ਤਨਾ ਮਿਲਣ ਖਵਾਓ, ਫਰੀਦਾ ਮੈਂ ਜਾਣਿਆ ਦੁੱਖ ਬੁੱਝ ਕੋ ਦੁੱਖ ਸੁਭਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰੇ ਹਾਗ, ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਵਾਜਿਆ ਤਿੰਨਾ ਅੰਚਨ ਲਾਗ, ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵਲੀ ਸੰਗ ਸਵਰਣੀ ਦੇਹ, ਵਿਹਲੇ ਕਈ ਪਾਈ ਨੇ ਜਿਨ੍ਹਾਂ ਪਿਹਾਰੇ ਨੇ, ਕੰਧੀ ਬਾਹਣ ਢਾਹੇ ਤੋਂ ਪੀਲੇ ਖਾ ਦੇਵਣ, ਜਿੱਧਰ ਰੱਬ ਰਜਾਏ ਬਹਿਣ ਤਦਾਉਂ ਗੋ ਕਰੇ, ਫਰੀਦਾ ਦੁੱਖਾਂ ਸੇਤੀ ਦਹਿ ਗੋਇਆ ਸੂਣਾ ਸੇਤੀ ਰਾਤ, ਖੜੀ ਪੁਕਾਰੇ ਪਾਤਣੀ ਬੇੜਾ ਕੱਪਰਵਾਤ, ਲੰਬੀ ਲੰਬੀ ਨਦੀ ਵੈ ਕੰਧੀ ਕੇ ਰਹੇਤ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਲ ਰਹੇ ਸੁਚੇਤ, ਫਰੀਦਾ ਗੱਲੀ ਸੋ ਸੱਜਣ ਵੀ ਇੱਕ ਢੂੰਦੀ ਨਾਲ, ਦੁੱਖਾਂ ਜੋ ਮਾਲੀ ਕਾਰਨ ਤਿਨਾ ਮਾਪੀ, ਫਰੀਦਾ ਇਹ ਤਨ ਭੌਂਕਣਾ ਨਿੱਤ ਨਿੱਤ ਦੁਖੀਏ ਕੌਣ, ਕੰਨੀ ਬੁਝੇ ਦੇਰਾਂ ਕਿੱਤੀ ਵੱਗੇ ਪਾਉਣ, ਫਰੀਦਾ ਰੱਬ ਖਜੂਰੀ ਪੱਕੀਆਂ ਮੱਖ ਨਹੀਂ ਬਹਾਨ, ਜੋ ਜੋ ਵੰਜੇ ਡੀੜਾ ਸੋ ਮੁਰ ਹੱਥ ਪਵਨ, ਫਰੀਦਾ ਤਨ ਸੁੱਖਾ ਪੰਜਸੀਆ ਤਲੀਆਂ ਖੁੰਡੇ ਕਾਗ, ਅਜੋ ਸੋ ਰੱਬ ਨਾ ਬੜਿਓ ਦੇਖ ਬੰਦੇ ਕੇ ਪਾਗ, ਕਾਂਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮੱਤ ਛੋਹੋ ਪਰ ਦੇਖਣ ਕੀ ਆਸ, ਕਾਂਗਾ ਝੂਮ ਨ ਪਿੰਜਰਾ ਵਸੇ ਤਾਂ ਉੱਡਰ ਜਾਹੇ, ਜਿਤ ਪਿੰਜਰੇ ਮੇਰਾ ਸੋ ਵਸੇ ਮਾਸ ਨ ਤਿਦੂ ਖਾਏ, ਫਰੀਦਾ ਗੋਲ ਨਮਾਣੀ ਸੜ ਕਰੇ ਨਿਘਰਿਆ ਕਰਿਆ, ਸਰਵਰ ਮੈਥੇ ਆਪਣਾ ਮਾਹਨੂ ਨਾ ਡਰਿਆ, ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ, ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਕੰਧੀ ਉੱਤੇ ਰੁਕੜਾ ਕਿੱਚੇ ਕਬੰਨੇ ਤੀਰ, ਫਰੀਦਾ ਕੱਚੇ ਭਾਂਡੇ ਰੱਖੀਆਂ ਟਿਚਰ ਤਾਈ ਨੀਰ, ਫਰੀਦਾ ਮਹਿਲ ਸਖਣ ਰਹਿ ਗਏ ਵਸ ਆਇਆ ਤਲ,
ਗੋਰਾ ਤੇ ਨਿਮਾਣੀਓ ਵੈ ਸਰਨੂਹਾਂ ਮਲ ਆਖੀ ਸੇਖਾਂ ਬੰਦਗੀ ਚਲਨ ਅੱਜ ਕੇ ਗੱਲ ਪ੍ਰੀਤਾ ਮੌਤੇ ਦਾ ਬੰਨਾ ਇਵੇ ਦਿਸੈ ਜੋ ਦਰਿਆ ਵੇ ਢਾਹਾ ਅੱਗੇ ਦੋਜ ਤਪਿਆ ਸੁਣੀਏ ਹੂਲ ਪਵੇ ਕਹਿ ਹਾ ਹਾ ਇਕਨਾਂ ਨੂੰ ਸਭ ਸੋਝੀ ਆਈ ਇੱਕ ਫੇਰ ਦੇਵੀ ਪਰਵਾਹ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗੇ ਉਗਾਹ ਰੇ ਦਾ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੁਹਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਸੋਹਣੀ ਬਨ ਮਲਕਲ ਮੌਤ ਜ ਆਪਸੀ ਸਭ ਦਰਵਾਜ਼ੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਰੇਦਾ ਅਮਲ ਜੱਕੀ ਤੇ ਦੁਨੀ ਵਿੱਚ ਦਰ ਗਏ ਆਏ ਕੰਮ ਰੇਦਾ ਹੁੰਬ ਲਿਹਾਰੀ ਤਿੰਨ ਪੰਕੀਆਂ ਜੰਗਲ ਜੇ ਨਾ ਵਾਸ ਕੱਕਰ ਚੁਗਨ ਥਲ ਬਸਨ ਰੱਬ ਨਾ ਛੋਡਣ ਪਾਸ ਰੇਦਾ ਰੁੱਤ ਫੇਰੀ ਬਣ ਕੰਬਿਆ ਪੱਤ ਚੜੀ ਚੜਪਾਹੀ ਚਾਰੇ ਕੁੰਡਾਂ ਢੂੰਡੀਆਂ ਰਣਕ ਥਾਂ ਹੁਨਾਹੀ ਰੇਦਾ ਪਾੜ ਪਟੋਲਾ ਧਜਕਦੀ ਕੰਬਣ ਲਈ ਪੈ ਰਹੇ ਹੋ ਜਿਨੀ ਬੇਸੀ ਸੌ ਮਿਲੇ ਸਹੀ ਬੇਸ ਕਰੇ ਮਹੱਲਾ ਤੀਜਾ ਕਾਹੇ ਪਟੋਲਾ ਪਾੜਤੜੀ ਪਾੜਤੀ ਕੰਬਣ ਲਈ ਪੈ ਰਹੇ ਹੋ ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਤ ਰਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਬ ਜਿਨ੍ਹਾਂ ਵਡਿਆਈਆਂ ਧਨ ਜੋਗਨ ਆਗਾਹ ਖਾਲੇ ਚੱਲੀ ਤਣੀ ਸਿਉ ਟਿੱਬੇ ਜੀਉ ਵੀ ਮਾਹ ਫਰੀਦਾ ਤਿੰਨਾਂ ਮੁੱਖ ਡਰਾਵ ਨੇ ਜਿਨ੍ਹਾਂ ਵਸਾਰੇ ਨਾਉ ਇੱਥੇ ਦੁੱਖ ਘਨੇਰਿਆ ਅੱਗੇ ਠੋਰ ਨਠਾਉ ਫਰੀਦਾ ਪਿਛਲੇ ਰਾਤ ਨਾ ਜਾਗੇ ਹੋਏ ਜੀ ਮੰਦੜੋ ਮੋਏ ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਸਾਰੇ ਹੋਏ ਮਾਲਾ ਪੰਜਵਾਂ ਰੀਦਾ ਕੰਤਰ ਗਾਵਲਾ ਵੱਡਾ ਵੇਹ ਮੋਹਤਾਜ ਅੱਲਾ ਸੇਤੀ ਰਤਿਆ ਇਹ ਸੁਚਾਵਾ ਸਾਜ ਮਹੱਲਾ ਪੰਜਵਾਂ ਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੀ ਵਕਾਰ ਅੱਲਾ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ ਸੋਈ ਜੀਓ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾਂ ਰੇਦਾ ਦਿਲ ਰਤਾ ਸ ਦੁਨੀ ਸਿਉ ਦੁਨੀ ਨ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲੇ ਪਹਿਰੇ ਪੁਲੜਾ ਪਲਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀਏ ਕਿਆ ਚੱਲੇ ਤਿਸ ਨਾਲ ਇੱਕ ਜਗਾਂ ਦੇ ਨਾਂ ਲਹਿਨ ਇੱਕ ਨਾ ਸੁੱਤਿਆਂ ਦੇ ਅਠਾਲ ਉੜੇਂਦੀਏ ਸੁਹਾਗ ਭੂਤੋਂ ਤਨਕਾਈ ਕੋਰ ਜਿਨ੍ਹਾਂ ਨਾਉ ਸੁਹਾਗੜੀ ਤਿੰਨਾਂ ਝਾਕ ਨ ਹੋਰ ਸਬਰ ਮੰਜ ਕਮਾਣੇ ਸਬਰ ਕਾਨੀ ਹਣੋ ਸਬਰ ਸੰਦਾ ਬਾਣ ਖਾਲਕ ਕਥਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਇਵੇਂ ਜਾ ਲੇਨ ਉਹਨਾਂ ਨੂੰ ਜੀਕ ਖੁਦਾਈ ਦੈ ਭੇ ਤਨ ਕਿਸ ਤੈ ਦੇਣ ਸਬਰ ਏ ਸੁਆਓ ਜੇ ਤੂੰ ਬੰਦਾ ਦਿੜਕ ਰਹੇ ਵੱਧ ਥੀ ਵੈ ਦਰਿਆਓ ਟੁੱਟ ਨੱਥੀ ਵੀ ਵਾਹੜਾ ਭੇਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਇਕਨ ਕਿੰਨੇ ਚਾਲੀਏ ਦਰਬੇ ਸਾਵੀ ਰੀਤ ਤਨ ਤਪੇ ਤਨੂਰ ਜਿਉਂ ਬਾਲਨ ਹੱਡ ਬਲਨ ਪੈਰੀ ਥਕਾ ਸਿਰਜਨ ਜੇ ਮੂੰਹ ਫਿਰੀ ਮਲਨ ਤਨ ਨਾ ਤਪਾਏ ਤਨੂਰ ਜਿਉਂ ਬਾਲਨ ਹੱਡ ਨਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਨਿਹਾਲ ਹੋ ਟੁੰਡੇਂਦੀ ਸਜਨ ਸਜਨ ਮੈਂਡੇ ਨਾਲ ਨਾਨਕਿਆ ਲਖ ਨ ਲਖੀਏ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆ ਬੱਗਾ ਆਇਆ ਚਾਉ ਡੁੱਬ ਮੂਹੇ ਬਗ ਬਪਲੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਬੜ ਹੰਸ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪਲਾ ਜਨਮ ਨੂੰ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ ਜਿਸ ਸੁਭਾਵੇ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਖੜੋ ਪਾਹੀ ਵਾਲ ਪਚਾਸ ਇਹ ਤਨ ਲਹਿਰੀ ਗੜ ਤਿਆ ਸੱਚੇ ਤੇਰੀ ਆਸ ਕਬਰ ਸੋ ਅੱਖਰ ਕਬਣ ਗੁਣ ਜਿਹਵਾ ਮਣੀਆ ਮੰਤ ਇਹ ਤਰੈ ਭੈਣੇ ਵੇਸ ਕਰ ਤਾਂ ਵਸਾ ਵੀ ਕੰਤ ਮਤ ਹੁੰਦੀ ਹੋਏ ਆਣਾ ਤਣ ਹੁੰਦੇ ਹੋਏ ਨਤਾਣਾ ਪੜਹੁੰਦੇ ਹੋ ਅਣਹੁੰਦੇ ਆਪ ਵਧਾਈ ਕੋ ਐਸਾ ਭਗਤ ਸਦਾਈ ਇੱਕ ਫਿਕਾ ਨਾ ਗਲਾਈ ਸਭ ਨਾ ਮੈਂ ਸੱਚਾ ਧਣੀ ਵਿਆਹ ਨ ਕਹੀ ਠਾਹੀ ਮਾਲਕ ਸਭ ਮੋਲਵੇ
ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਜੇ ਤੋਂ ਪ੍ਰਿਆ ਦਿਸਕ ਹਿਆਉ ਨ ਠਾਹੀ ਕਹੀਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਵਾਕ ਮਹਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਿਹੋ ਭਰਪੂਰ ਸਗਲ ਘਟ ਮਿਹ ਰਿਹੋ ਵਿਆਪੇ ਵਿਆਪਤ ਦੇਖੀਏ ਜਗਤ ਜਾਣੇ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਥ ਅਵਿਨਾਸੀ ਅਵਗਤ ਆਪੇ ਆਪ ਉਤਪਤ ਇਕ ਹੈ ਤੂੰ ਹੀ ਇਕ ਹੈ ਅਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾ ਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਭ ਕੋ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤਲ ਬ੍ਰਹਮ ਸਮਸਰੀਕ ਜੀ ਕੇ ਅਵਖਨ ਅਗ ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਤੁਲ ਭੰਡਾਰ ਪਰ ਪਰੇ ਹੀ ਤੇ ਪਰੇ ਅਪਰੋ ਪਾਰ ਪਰ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਤਰ ਉਪਤ ਪਰਲੋ ਇੱਕ ਨਿਮਕ ਤੋ ਕਰ ਹਨ ਨਾਹੀ ਸਮਝ ਸਰ ਅਜਿਆਰੋ ਨਿਰਮਰ ਕੋਟ ਪ੍ਰਾਸ਼ ਜਾਏ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤਲ ਬ੍ਰਹਮ ਸਬਸਰੇਕ ਜੀ ਕੇ ਆਵਖਾਨੇ ਅਕ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਭਵਨ ਧਾਰੇ ਕਥੇ ਕੀਏ ਵਿਸਥਾਰੇ ਪੂਰ ਰਹੋ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤਰ ਪਾਰੇ ਜੇ ਜੰਤ ਸਭ ਥਾਰੇ ਸਗਲ ਕੋ ਦਾਤਾ ਲੇਖੈ ਏਕੈ ਲਖ ਮੁਰਾਰੇ ਆਪ ਹੀ ਧਾਰਨ ਤਾਰੇ ਕੁਦਰਤ ਹੈ ਦੇਖਾਰੇ ਬਨ ਚਿਹ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤਲ ਬ੍ਰਹਮ ਸੰਸਰੇਕ ਜੀ ਕੇ ਆਵਖਾਨੇ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਦਾਨ ਕੀਰਤਨਾ ਗਿਆਨ ਧਿਆਨ ਊਚੇ ਤੇ ਊਚੋ ਜਾਨੀ ਜੇ ਪ੍ਰਭ ਤੇਰੋ ਥਾਨ ਮਨ ਤਾਂ ਤੇਰੋ ਪ੍ਰਾਨ ਏਕੈ ਜਸੂਤ ਹੈ ਜਹਾਨ ਕਬਲ ਉਪਮਾ ਦੇਉ ਵੱਡੇ ਤੇ ਵਡਾਨ ਜਾਨੇ ਕੌਣ ਤੇਰੋ ਭਿਓ ਅਲਖ ਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨ ਜਨ ਨਾਨਕ ਭਗਤ ਦਰ ਤਲ ਬ੍ਰਹਮ ਸਭ ਸਰੇਕ ਜੀ ਕੇ ਅਵਖਾਨੇ ਆਕੇ ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਸ਼ਲ ਪੂਰਨ ਬਨਾਸੀ ਹਰਖ ਬੰਤ ਅਨੰਤ ਰੂਪ ਨਿਰਮਲ ਬਗਾਸੀ ਗੁਣ ਗਾਵੈ ਬੇਅੰਤ ਅੰਤ ਅਗਤਨ ਨਹੀਂ ਪਾਸੀ ਜਾ ਕੋ ਹੋਇ ਕਿਰਪਾਲ ਸੋ ਜਨ ਪ੍ਰਭ ਤੁਮ ਹੈ ਮਲਾਸੀ ਧਨ ਤਨ ਤੇ ਤਨ ਜੈਨ ਜਿਹੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਨ ਪਰਸਿਓ ਸੇ ਜਨ ਮਨ ਦਹੋਤੇ ਰਹਿਓ ਸਤਿ ਸਤਿ ਹਰ ਸਤਿ ਸਤਿ ਸਤੇ ਸਤ ਬਣੀਏ ਦੂਸਰ ਨਾਰ ਦੂਸਰ ਅਨ ਅਵਰ ਪੁਰਖ ਪੁਰਾ ਤੁਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਈ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਗਾਈ ਜੇ ਠਾਕੁਰ ਸੋ ਪ੍ਰਸੰਨ ਭਇਓ ਸਤਸੰਗ ਤੈ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀ ਉਧਾਰ ਸੰਤ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰ ਜਿਉ ਸੰਸਾਰ ਆਪ ਭੁੱਲੋ ਨ ਭੁੱਲੋ ਰਤਨ ਨਾਮ ਅਪਾਰ ਕੀਮ ਨਹ ਪਵਹਿ ਅਮੁੱਲੋ ਜੇ ਕਿਰਪਾਲ ਹੋ ਗੋਬਿੰਦ ਸਨ ਸੁਖਤੀ ਨਿਹੁ ਪਾਈ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁਲ ਪ੍ਰਜੋਨ ਆਏ ਕੌਣ ਯੋਗ ਕਵਨ ਯੋਗ ਕੌਣ ਗਿਆਨ ਧਿਆਨ ਕਵਨ ਵਿਦ ਉਸਤਤ ਕਰੀਐ ਸਿਧ ਸਾਧਕ ਤੇ ਤੀਸ ਕੋਰ ਤਰਕੀ ਮਨ ਭਰੀਐ ਬ੍ਰਹਿਮਾਦਿਕ ਸਨਕਾਦ ਸੇਖ ਗੁਣ ਅੰਤ ਨ ਪਾਈ ਅਗੋਂ ਗਹਿਓ ਨਹੀਂ ਜਾਏ ਪੂਰ ਸਰਬ ਰਿਹੋ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੀ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਤਿਉਤ ਤੋਂ ਸਦਾ ਮੁਕਤੇ ਪ੍ਰਭ ਦਾਤੋ ਦਾਤਾਰ ਪਰਿਓ ਜਾ ਚਿਕੇ ਕਸਰਨਾ ਮਿਲੇ ਦਾਨ ਸੰਤ ਰੇਨ ਜਿਹੇ ਲਗ ਭਾਉ ਜਿਲ ਤਰਨਾ ਬਿਨਤ ਕਰੋ ਅਰਦਾਸ ਨੂੰ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾ ਗਿਆ ਦਿਹਾਰ ਮੈਂ ਸਭ ਕਲ ਉਦਰੇ ਅਕ ਨਾਮ ਧਰਮ
ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰਹ ਬ੍ਰਹਮ ਸਵਾਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹੇ ਮੋਹ ਪਨਬੰਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਧਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਬਨ ਰੂਪ ਮਾਇਆ ਬਦਮਾਤਾ ਵਿਚਰਤ ਬਿਕਲ ਵੱਡੋ ਅਭਿਮਾਨੀ ਪਰ ਤਨ ਪਰ ਅਪਵਾਦ ਨਾਰ ਨਿੰਦਾ ਜੇ ਮੀਠੀ ਜੀ ਮਾਹੀ ਅਤਾਨੀ ਮਲਵਾਂ ਚ ਸ਼ਬ ਕਰ ਤੂੰ ਪਾਵਾ ਪੇਖ ਤੂੰ ਸੁਪਰਾਵੇ ਅੰਤਰ ਜਾਮੀ ਸੀਲ ਧਰਮ ਦਾਇਆ ਸੁਚ ਨਾਸਤ ਆਯੋ ਸਨ ਜੀ ਕੇ ਦਾਨੀ ਕਾਨ ਕਰਨ ਸਮਰੱਥ ਸ੍ਰੀ ਤਾਰ ਰਾਖ ਲੇ ਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਨ ਮਨ ਮੋਹਨ ਜੋਹਨ ਪਾਪ ਵਿਦਾਰਨ ਕਾ ਹਰ ਤਾਰਨ ਤਰਨ ਸਮਰੱਥ ਸਵੈ ਬਦ ਕੁਲੇ ਸਮੂਹ ਆਧਾਰਨ ਸੌ ਚਤ ਚੇਤ ਅਚੇਤ ਜਨ ਸਤਸੰਗਤ ਭਰਮ ਦੇ ਮੋਹਿਓ ਕਤ ਧੋ ਮੂਰਤ ਘਲੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਾ ਪੁੱਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁੱਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਮਰਾਂ ਰਾਂਚ ਕਰੇਤ ਖੇਤ ਤਨ ਨਿਰਮਤ ਦੁਰਲੱਭ ਦੇਹ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਪਹੁੰਚਿਤ ਸੰਕਟ ਘਾਟ ਵਿਪਤ ਹਰੀ ਮਾਇਆ ਮਾਤ ਪਿਤਾ ਪਾਈ ਅਰ ਬੰਧਪ ਬੂਜਲ ਕੀ ਸਭ ਸੂਝ ਪਰੀ ਮਰਦ ਮਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਖੰਭ ਜਰੀ ਰੇ ਗੁਣ ਦੀਨ ਹੀਨ ਰੇ ਗੁਣਹੀਨ ਦੀਨ ਮਾਇਆ ਕਰਮ ਸਿਮਰ ਸਵਾਮੀ ਏਕ ਕਰੀ ਕਰ ਗੈ ਲਿਹੋ ਕਿਰਪਾਲ ਕਿਰਪਾ ਨਿਧ ਨਾਲ ਕਾਟ ਭਰਮ ਭਰੀ ਰੇ ਮਨ ਮੂਸੇ ਬਿਲਾ ਮੈਂ ਗਰਭਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭਰਮਤ ਪੁਗਨਾ ਸੁਤ ਬਲਤਾ ਸਾਜਨ ਸੁਖ ਬੰਧ ਪੋ ਤਾਂ ਸਿਉ ਮੋਹ ਵੱਡਿਓ ਸੋ ਘਨਾ ਬੋਇਓ ਬੀਜ ਅਹੰ ਮੰਕਰ ਬੀਤਤ ਔਧ ਕਰਤ ਅਗਨਾ ਮ੍ਰਿਤ ਮਜਾਰ ਪਸਾਰ ਮੁਖ ਨਿਰਖਤ ਪਹੁੰਚਿਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦਹਿਨ ਗਹਿਨ ਨਿਹਨ ਨੀਤਾ ਮਾਇਆ ਮਤ ਕਹਾਂ ਲਓ ਗਾਰ ਹੋ ਸ਼ਤਰਨ ਪਤਰ ਨਚਾਵਰ ਨਚਾਵਤ ਬੈਤੀ ਜਾਤ ਹਿਰਦੇ ਨਾ ਵਿਚਾਰ ਹੋ ਰਥ ਨਾਜਨਸ ਗਜ ਸਿਗਾ ਚਿਨ ਛਿਨ ਮੈਂ ਤਿਆਗਤ ਨਾਗ ਸਧਾਰੋ ਸੂਰਨ ਵੀਰਨ ਵੀਰ ਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰੋ ਕੋਟਨ ਓਟਨ ਕੋਸ਼ਲ ਛੋਟਾ ਕਰਤ ਵਿਕਾਰ ਦੂਰ ਕਰ ਚਾਰੋ ਮਿੱਤਰ ਨ ਪੁੱਤਰਕ ਲੱਤਰ ਸਾਜਨ ਸਖ ਉਲਟਤ ਜਾਤ ਬਿਰਖੀ ਸ਼ਾਰ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿੰਨ ਛਿੰਨ ਸਿਮਰੋ ਆਗਮ ਪਾਰ ਹੋ ਸ੍ਰੀ ਪਤ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾਰ ਹੋ

ਤੋ ਸਰੇ ਕਾਬ ਕਰ ਠਕਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਪਰ ਪਰੇ ਪਾਇਓ ਅਪਾਰ ਹਿਰਦੇ ਅੰਤਰ ਧਾਰਿਓ ਦੁੱਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਜਿਸੇ ਤੀ ਰੰਗ ਮਾਣੀ ਨਾਨਕ ਪ੍ਰਸਾਦ ਅੰਗਦ ਸਮਥ ਗੁਰ ਅਮਰ ਅਮਰ ਬਤਾਇਓ ਵਰ ਰਾਮਦਾਸ ਕਲ ਚਰਿਤ ਅਟਲ ਅਮਰ ਬਦ ਪਾਇਓ ਸੰਤੋਖ ਸਰੋਵਰ ਬਸੇ ਅਮ ਰਸ ਰਸਨ ਪ੍ਰਕਾਸ਼ੈ ਮ੍ਰਿਤ ਸ਼ਾਂਤ ਉਪਜੈ ਦੁੱਧ ਰੰਤ ਨਾਸੈ ਸੁਖ ਸਾਗਰ ਪਾਇਓ ਦੰਤ ਹਰ ਮਗਨ ਹੁਟੈ ਸਤਿਗੁਰ ਸਤ ਸੰਤੋਖ ਸੀਰ ਸਦਾ ਹੁਮ ਫੁਟੈ

ਤੈ ਅਪਹਿ ਅਮਰ ਪਦ ਪਾਇਓ। ਜਗ ਜਿਤੋ ਸਤਿਗੁਰ ਪਰਮਾਨ ਮਨ ਏਕ ਧਿਆਇਓ। ਧਨ ਧਨ ਸਤਿਗੁਰ ਅਮਰਦਾਸ ਜਨ ਨਾਮ ਦਿੜਾਇਓ। ਨਾਮ ਨਿਧ ਨਾਮ ਨਿਧਾਨ ਰਿਧ ਸਿਧ ਤਾ ਕੀ ਦਾਸੀ। ਸਹਿਜ ਸਰੋਵਰ ਮਿਲਿਓ ਪੁਰਖ ਪਿਟਿਓ।

ਤਨ ਤੇ ਜਨ ਵਟ ਪਗ ਤੇ ਮੁਕਤੇ ਪਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਕਲ ਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸਹਿ ਸਦਾ ਸਹਿ ਸਾਬਣ ਸੰਤੋਖ ਸਰਾਇ ਚੋ ਸਦਾ ਸੀਲ ਸੁਨਾਹੋ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾ ਦਬੋ ਹੈ ਅਜੋਨਿਓ ਭਲ ਅਮਲ ਸਤਿਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਲ ਚਰੈ ਤੋ ਸਹਿਜ ਸਰੋਵਰ ਵਾਸ ਗੁਰਜਨ ਕੋ ਸੋ ਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੁਰੰਤਰ ਨਾਸੈ ਗੁਰਜਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਵਜ ਰਤਾਰੈ

ਕਜਿਤ ਭਗਤ ਅਕਾਲੀ ਗੁਰੂ ਨਾਨਕ ਅੰਗਦ ਅਮਰ ਭਗਤ ਰੰਗ ਸੰਗ ਸਮਾਣੀ ਇਹੋ ਰਾਜ ਯੋਗ ਗੁਰ ਰਾਮਦਾਸ ਤੁਮ ਰਸ ਜਾਣੀ ਜਨਕ ਸੋਏ ਜਨ ਜਾਣਿਆ ਮਨ ਰਸ ਸਰਿਆ।

ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਸ ਜੇ ਸੁਪਾਵੈ ਇਉਂ ਜਨਕ ਰਾਜ ਗੁਰੂ ਗੁਰੂ ਰਾਮਦਾਸ ਤੁਝੀ ਬਣ ਆਵੈ ਸਤਿਗੁਰੁ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕੋਕਤ ਹੋਵੇ ਜੀਓ ਤਾਰਨ ਤਨ ਖਿਨ ਮਾਤਰ ਜਾ ਕੋ ਦ੍ਰਿਸ਼ ਧਾਰੈ ਸਭ ਦ੍ਰਿਦ ਵਿਚਾਰੈ ਕਾਮ ਕ੍ਰੋਧ ਖੋਭੈ ਜੀਓ ਜੀਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਅਹਿਨਸ ਧਿਆਨ ਤਾਵੈ ਪਲਕਨ ਸੋਵੈ ਜੀਓ ਜਾ ਕੋ ਦੇਖਤ ਦ੍ਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਦ ਮੈਲਤ ਹੋਵੇ ਜੀਓ ਸਤਿਗੁਰ ਨਾਮੇ ਟੇਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕੋਕਤ ਹੋਵੇ ਜੀਓ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸਬਦ ਸਾਰੇ ਇਕ ਲਵਲਾਈ ਹੈ ਹੁਣ ਜਾਣੇ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਤਾਂ ਹਾਰ ਤੁਝੇ ਬੁਝਾਈ ਹੈ ਪਰਮ ਭੁੱਲੇ ਸੰਸਾਰ ਛੂਟੋ ਜੂਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰਮੁਤਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਐਨਿਸ ਜਪ ਧਰਮ ਕਰ ਪੂਰੇ ਸਤਿਗੁਰ ਪਾਈ ਹੈ ਹੋਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਓ ਕਵਨ ਸੇਵਾ ਸਿਰਿਓ ਏਕ ਮੁਖ ਰਸਨਾ ਰਸੋ ਜੁਗ

ਤਰ ਨਵ ਕਲ ਪਾਰਸ ਪਰਸ ਕੰਚਨਾ ਹੋਏ ਚੰਦਨਾ ਸੋ ਬਾਸ ਜਾਸ ਸਿਮਰਤ ਅਨ ਤਰ ਜਾ ਕੇ ਦੇਖ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹੋਂ।

ਪੰਜ ਭੂਤ ਬਸ ਕੀ ਨੇ ਜਪ ਤਨਾ ਤਰਾਸ ਗੁਰੇ ਅਮਰ ਗੁਰੂ ਸ੍ਰੀ ਸਤ ਕਲ ਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਮਲ ਜਾਸ ਸਭ ਵਿਦ ਮਾਨਿਓ ਮਨ ਤਬ ਹੀ ਕਹੋ ਪ੍ਰਸੰਨ ਰਾਜ ਯੋਗ ਤਖਤ ਦੇਨ ਗੁਰ ਰਾਮਦਾਸ ਰੱਡ ਧਾਰਿਓ ਜਿਸੇ ਧਿਆ ਜਿਸੇ ਧਾਰਿਓ ਧਰ ਤਿਰ ਬਿਉਮ ਅਣ ਪਵਨ ਤੇ ਨੀਰ ਸਰ ਅਵਰ ਅਨਾਦ ਕੀਓ ਸਾਸ ਰਖ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ ਸੁਰ ਨਰ ਸਭ ਸਮੁੰਦਰ ਕੈ ਧਾਰਿਓ ਤਿਰ ਪਵਨ ਜਾਸ ਸੋਈ ਏਕ ਨਾਮ ਹਰ ਸਤ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੰਚੋ ਕੰਚਨ ਵਹਿਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਬਣਿਓ ਲੋਹਿਓ ਹੋਆ ਲਾਲ ਨਦਰ ਸਤਿਗੁਰ ਜਦ ਧਾਰੈ ਪਹਾੜ ਮਾਲਕ ਕਰੇ ਗਿਆਨ ਗੁਰ ਕਹੋ ਵਿਚਾਰੈ ਕਾਠੋ ਸਿਰੇ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਨ ਪਰਸਿਆ ਸੇ ਪਸ ਪ੍ਰੇਤ ਸਰ ਨਰ ਭਈ ਜਾਮ ਗੁਰੂ ਹੋਏ ਬਲ ਧੰਨੇ ਕਿਆ ਗਰਭ ਦਿਜੈ ਜਾਮ ਗੁਰੂ ਹੋਏ ਬਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਬਲ ਸਭ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਅਹਿਨਸ ਜਪੈ ਦਾਸ ਪੱਟ ਬੇਨਤ ਕਹੈ ਜੋ ਗੁਰੂ ਨਾਮ ਰਿੱਧ ਮੈਂ ਤਰੈ ਜੋ ਜਨਮ ਮਨ ਦੂ ਥੀ ਰਹੈ ਗੁਰਬਿਨ ਘੋਰਿੰਦਾਰ ਗੁਰੂ ਬਿਨ ਸਮਝ ਨ ਆਵੈ ਗੁਰਬਿਨ ਸੁਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਭ ਸਪਨ ਅਗਨ ਕੱਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਬ ਨਲ ਕਹੈ ਜਿਨ ਗੁਰੂ ਨ ਦੇਖਿਓ ਨਾ ਕੀਓ ਤੇ ਅਕਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲ ਯੁਗ ਸੁਣਤ ਸਮਾਦ ਸਬਦ ਜਿਸ ਕੇਰੇ ਹੁਣ ਦੁੱਖ ਨਾਸ ਗੁਰ ਸੁਖ ਸੁਖਦਾਇਕ ਹੁਣ ਦੁੱਖ ਨਾਸ ਸੁਖਦਾਇਕ ਸੂਰ ਜੋ ਧਾਰ ਤੋਂ ਧਿਆਨ ਬਸ ਤੈ ਨੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖ ਤਿਆ

ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਉਤੀ ਜੋ ਪਿਆਸ ਪੀ ਉਸ ਪਵਨ ਕੀ ਬਾਂਛਤ ਸਿੱਧ ਕੁਬਿਧ ਮਲਾਇਓ, ਪੂਰਨ ਭੋ ਮਨ ਠੋਰ ਬਸੋ ਰਸ ਬਾਸਨ ਸਿਉਂ ਜੋ ਦਹ ਦਿਸ ਧਾਇਓ, ਗੋਬਿੰਦ ਵਾਲ ਗੋਬਿੰਦਪੁਰੀ ਸਮ ਜਲਨ ਤੀਰ ਪਾਸ ਬਣਾਇਓ, ਗਏ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਸਮਰੱਥ ਗੁਰੂ ਸਰੱਥ ਧਰਿਓ, ਗੁਰ ਕੀਨੀ ਕਿਰਪਾ ਨਾਮ ਦਿਓ, ਜਗ ਦੇਖ ਚਰਨ ਕੰਨ ਹਰਿਓ, ਇਸ ਬਾਸ ਰੇਖ ਸਮਾਨ ਧਿਆਨ ਸੋ ਹਰ ਸਤ ਕੀਓ, ਸਮਰੱਥ ਗੁਰੂ ਸਰੱਥ ਧਰਿਓ, ਨਿਸ ਬਾਸ ਰੇਖ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ, ਪਨ ਦਾਸ ਜੋ ਆਸ ਜਗਤ ਗੁਰੂ ਕੀ ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਰੱਥ ਧਰਿਓ, ਅਬ ਰਾਖੋ ਦਾਸ ਭਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਅਨਾਖ ਸਫਾਰੀ ਕਰਿਆਜ, ਪਰ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਵਸਤ੍ਰ ਦੀਨ ਬਸਾਜ, ਸੁਦਾਮਾ ਆਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੈਂ ਪਾ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ, ਕਲ ਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ, ਝੋਲਣਾ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਪ੍ਰਾਣੀ ਹੋ, ਸ਼ਬਦ ਹਰ ਹਰ ਜਪੈ ਨਾਮ ਨਾਮ ਨੇ ਦਿਆਪੈ, ਰਸਨ ਅਹਿਨਸ ਰਸੈ ਸਤ ਕਰ ਜਾਨੀਓ, ਹੁਣ ਪ੍ਰੇਮ ਰੰਗ ਪਾਈਐ ਗੁਰਮੁਖੇ ਧਿਆਈਐ, ਅਨ ਮਾਰਗ ਤਜੋ ਭਜੋ ਹਰ ਗਿਆਨੀ ਹੋ, ਬਚਨ ਗੁਰ ਰਿਧ ਧਰੋ ਪੰਚ ਭੂ ਵਸ ਕਰੋ, ਜਨਮ ਕੁਲ ਉਧਰੋ ਦੁਆਰ ਹਰ ਮਾਨੀ ਹੋ, ਜੋ ਤੋ ਸਭ ਸੁਖ ਇਤ ਉਤ ਤੁਮ ਮੰਸ਼ ਬੋ, ਗੁਰੂ ਗੌਰ ਗੁਰੂ ਗੌਰ ਗੁਰੂ ਜਪ ਪ੍ਰਾਣੀ ਹੋ, ਗੁਰੂ ਗੌਰ ਗੁਰੂ ਗੌਰ ਗੁਰੂ ਜਪ ਸਤ ਕਰ, ਅਵਗੁਣ ਜਨ ਧਨ ਹਰ ਮਨ ਸਰੋ ਧਿਆਨ, ਐਨਸ ਕਰੋ ਬਚਨ ਗੁਰ ਦੇ ਧਰ, ਹੁਣ ਗੁਰੂ ਜਲ ਬਿਮਲ ਅਥਾ ਮਜਨ ਕਰੋ, ਸੰਤ ਗੁਰ ਸਿੱਖ ਤਰੋ ਨਾਮ ਸੱਚ ਰੰਗ ਸਰ, ਸਦਾ ਨਰ ਵੈਰ ਨਿਰੰਕਾਰ ਨਿਰ ਪੋ ਜਪੈ, ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ, ਮੋਗਦ ਮਨ ਭ੍ਰਮਤ ਜੋ ਨਾਮ ਗੁਰਮੁਖ ਭਜੋ, ਗੁਰੂ ਗੌਰ ਗੁਰੂ ਗੌਰ ਗੁਰੂ ਜਪ ਸਤ ਕਰ, ਗੁਰੂ ਗੌਰ ਗੌਰ ਕਰੋ ਗੁਰੂ ਹਰ ਪਾਈਐ, ਉਦਤ ਗੌਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ, ਹੀਰ ਮਨ ਮਿਲਤ ਲੇ ਬੁਲਾਈਐ, ਹੁਣ ਗੁਰੂ ਪਰਮਲ ਸੱਸ ਕਰਤ ਕੰਚਨ ਪਰਸ, ਮਹਿਰ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ, ਅੰਮ੍ਰਿਤ ਪ੍ਰਭਾ ਸ਼ੁਭਕਾਂਤ ਸਾ ਦੁਆਰ, ਜੈਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਹਾਈਐ, ਨਾਮ ਨਿਰਵਾਣ ਦਾਨ ਹਰ ਹਰ ਧਰੋ, ਗੁਰ ਗੁਰ ਕਰੋ ਗੁਰੂ ਹਰ ਪਾਈਐ, ਗੁਰੂ ਗੁਰ ਗੁਰੂ ਜਪ ਮਨ ਰੇ, ਜਾ ਕੀ ਸੇਵ ਸਿਵ ਸਹਿਦ ਸਾਧਕ, ਸੁਰ ਅਸਰ ਗਣ ਧਰੇ ਤੇਤੀਸ ਗੁਰ ਬਚਨ ਸੁਭ ਕਨ ਰੇ, ਹੁਣ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੇ, ਤਰੇ ਉਹ ਪ੍ਰਹਲਾਦ ਗੁਰ ਮਿਲਤ ਮੋਹਨ ਜਨ ਰੇ, ਤਰੇ ਨਾਰਦਾਸ ਸਨਕਾਦ ਹਰ ਗੁਰਮੁਖ ਤਰੇ, ਇੱਕ ਨਾਮ ਲੱਗ ਤਜੋ ਰਸ ਅਨਰੇ, ਦਾਸ ਬੇਨਤ ਕਹੇ ਨਾਮ ਗੁਰਮੁਖ ਲਹੈ, ਗੁਰੂ ਗੌਰ ਗੁਰੂ ਗੌਰ ਗੁਰੂ ਜਪ ਮਨ ਰੇ, ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ, ਸਤਿ ਜੁਗ ਜੰਤਰੂ ਪਰ
ਸ੍ਰੀ ਪ੍ਰਹਲਾਦ ਭਗਤ ਉਦਰੀਅਮ ਹਸਤ ਕਮਲ ਮਾਥੇ ਪਰਤਰੀਅਮ ਅਲੱਖ ਰੂਪ ਜੀ ਲਖਿਆ ਨ ਜਾਈ ਸਿੱਧ ਸਾਧ ਸਵੇ ਸੁਣਾਈ ਗੁਰ ਕੇ ਬਚਨ ਸਤ ਜੀ ਧਾਰੂ ਮਾਨਸ ਜਨਮ ਦੇ ਨਿਸਤਾਰੂ ਗੁਰ ਜਹਾਜ ਖੇਬਰ ਗੁਰੂ ਗੁਰ ਬਿਨ ਤਰਿਆ ਨਾ ਕੋਈ ਗੁਰ ਪ੍ਰਸਾਦ ਪ੍ਰਾ ਪਾਈਏ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਡਿਕਟ ਵਸੇ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗਤਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੂਡੀ ਸਹਿਤਾ ਪਿਓ ਹਰ ਕਾ ਨਾਮ ਅਖੈ ਨਦਿਆ ਪਿਓ।

ਪਰਮਾਨੰਦ ਗੁਰਮੁਖ ਕਹੀਐ ਪ੍ਰਤੱਖ ਦੇਹ ਪਾ ਬ੍ਰਹਮ ਸਵਾਮੀ ਆਦ ਰੂਪ ਪੋਖਣ ਪਰਨ ਸਤਿਗੁਰੁ ਸੇਵ ਅਲਖ ਕਥ ਜਾ ਕੀ ਸੇ ਰਾਮਦਾਸ ਤੋਰ ਤਨ ਜੈ ਅਮਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਬਚਿਤ ਚਾਓ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪ੍ਰਸੰਨ ਪਰਮ ਪਵਿੱਤਰ ਗਤੇ

ਉਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਵੇਥਾ ਗਈ। ਅਵਲੋਕਾ ਬ੍ਰਹਮ ਪਰਮ ਸ਼ਬਦ ਛੁਟਕਿਆ ਦੈਵ ਦ੍ਰਿਸ਼ਟ ਕਾਰਨ ਕਰਨ

ਘਟ ਘਟ ਪਰਗਾਸ ਭਇਆ ਜਸ ਜਨ ਕੇ ਪ੍ਰਤਾਪ ਸਦਾ ਗੁਰ ਕਾ ਘਟ ਘਟ ਪਰਗਾਸ ਭਇਆ ਜਸ ਜਨ ਕੈ ਇੱਕ ਪੜ੍ਹੈ ਸੁਣੈ ਗਾਵੈ ਪ੍ਰਭਾਤੇ ਕਰੇ ਇਸਨਾਨ ਇਸਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਦ ਸਾਹਿਤ ਕਰਨ ਕਾਂਚਨ ਤਨ ਹੋਈ ਪਾ

0: ਸਕਲ ਭਵਨ ਕੁਸਲ ਕਰਨ ਸਰਬ ਪੂਜ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨੰਦ ਜੀਉ ਜਰਮ ਕਰਮ ਮਛ ਕਛ ਬਰਾਹਾ ਜਮ ਨਾ ਕੇ ਕੂਲ ਖੇਲ ਖੇਲਿਓ ਜਿਨ ਬਿੰਦ ਜੀਓ ਨਾਮ ਸਾਰੀਏ ਧਾਰ ਤਜ ਵਿਕਾਰ ਮਨ ਗਜੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਮੁਰ ਕਹਿ ਮਾਨ ਨਿਜਨ ਦਾਨ ਸਚ ਜਾਨ ਮੰਤਰ ਹੈ ਨਿਸਬਸਲ ਹੋਏ ਕਲਿਆਣ ਰਹੇ ਪਰਮ ਗਤ ਜੀਓ ਕਾਮ ਕ੍ਰੋਧ ਲੋਹ ਮੋਹ ਜੜ ਜੜ ਸਿਓ ਛਾੜਤ ਹੋ ਹੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗਿਓ ਤ੍ਰੈ ਸਨੇਹੋ ਚਿਤ ਬਿਲਾਸ ਜਗਤ ਹੋ ਚਰਨ ਕਮਲ ਸਦਾ ਸਿਓ ਦ੍ਰਿੜਤਾ ਕਰ ਮਤ ਜੀਓ ਨਾਮ ਸਾਰੀਏ ਧਾਰ ਤਜ ਵਿਕਾਰ ਮਨ ਗਜੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਾ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਸਭ ਸਦਾ
1: ਬ੍ਰਹਮਾ ਵਿਸ਼ਨੁ ਸ੍ਰੀ ਤਯਾ ਗਨਤ ਤਨਕੋ ਮੋਹ ਭਇਆ ਮਨ ਮਦ ਕਾ ਸਭ ਰਾਸੀ ਲਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਦ ਕਾ

ਆਪੇ ਕੀਆ ਘੱਟ ਘੱਟ ਬਾਸਾ, ਆਪੇ ਨਰ ਆਪੇ ਫੁਨ ਨਾਰੀ, ਆਪੇ ਸਾਰਿਆ ਆਪੀ ਪਾਸਾ, ਗੁਰਮੁਖ ਸੰਗਤ ਸਭ ਵਿਚਾਰ ਹੋ, ਵਾਹ ਵਾਹ ਕਾ ਵੱਡਾ ਤਮਾਸ਼ਾ।

ਤ੍ਰਬੁੱਧ ਸੁਮਤ ਸੁਮਾਰਨ ਕੋ। ਹੁਣ ਧਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ। ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਨਾ।

ਰੰਗ ਸੁਰੰਗ ਰੱਤੀ ਜਸ ਗਾਵਤ ਹੈ ਤ੍ਰਮ ਪੰਥ ਤਰਿਓ ਧਰਣੀ ਤਰ ਆਪ ਰੇ ਲਿਵਤਾਰ ਨ ਤਾਵਤ ਹੈ ਮਥੁਰਾ ਪਨ ਭਾਗ ਫਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਬ ਕੇ ਸੁਤ ਕੋ ਤਿਨ ਤ੍ਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਦਾ ਭਰਪੂਰਨ ਸ਼ਬਦ ਰੰਗ ਪ੍ਰਗਟ ਦਨਿਆਗਰ ਗੈਰ ਗੰਭੀਰ ਅਥਾ ਅਤ ਬੜ ਸੁਫਰ ਸਦਾ ਸਭ ਬਿਦਰਤ ਨਾਗਰ ਸੰਤ।

ਗੁਰੂ ਸਗਲ ਸੁਖ ਸਾਗਰ। ਜਾ ਕੋ ਮਨ ਧਿਆਨ ਧਰੈ ਫਿਰਤ ਸਗਲ ਜਗ ਕਬਹਾਂ ਕੁਕੋ ਪਾਵੈ ਆਤਮ ਪ੍ਰਗਾਸ ਕੋ। ਬੀਦ ਬਾਣੀ ਸਹਿਤ ਬ੍ਰੰਚ ਜਸ ਗਾਵੈ ਜਾ ਕੋ ਸੇ ਮੁਨ ਗਹਿ ਨਾ ਤਜਾਤ ਕਬਿਲਾਸ ਕੋ। ਜਾ ਕੋ ਜੋਗੀ ਜਤੀ ਸਿਧ ਸਾਧਕ ਨੇਕ ਤਪ ਜਟਾ ਜੂਟ ਭੇ ਕੀਏ ਫਿਰਤ ਉਦਾਸ ਕੋ। ਸੋ ਤਿਨ ਸਤਿਗੁਰ ਸੁਖ ਪਾਏ।

ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਥਾਰੀ, ਅਗਮ ਗਿਆਨ ਰਸ।

ਕਲ ਜੋੜ ਕਰ ਸੁਜਸ ਵਖਾਣਿਓ। ਭਗਤ ਜੋ ਕਉ ਜੈ ਤਵਾਰ ਹਰ ਜਨ ਕੋ ਪਾਇਓ, ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ। ਗੁਰੂ ਨਾਨਕ ਅੰਗਦ ਅਮਰ ਲਾਗਿ ਉੱਤਮ ਪਦ ਪਾਇਓ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਬਡ ਪਾਗੀਓ ਨਮਾਨਿਓ ਰਿਤ ਸ਼ਬਦ ਬਸਾਇਓ, ਮਨ ਮਾਨਕ ਸੰਤੋਖਿਓ ਗੁਰ ਨਾਮ ਦਿਰੜਾਇਓ। ਅਗਮ ਅਗੋਚਰ ਪਾਰ ਬ੍ਰਹਮ ਸਤਿ

ਧਨ ਧਨ ਗੁਰ ਧਨ ਪਰ ਸਰ ਸੁਪਰ ਪਰਾਯੋ ਗੁਰ ਗਮ ਪ੍ਰਮਾਣ ਜਰ ਜਰਿਊ ਸਰ ਸੰਤੋਖ ਸਮਾਯੋ ਗੁਰ ਅਰਜਨ ਕਲਿ ਉਚਰੈ ਤੈ ਸਹਿ ਜੋਗ ਨਿਜ ਪਾਯੋ ਅਮਿਓ ਰਸਨਾ ਬਦਨ ਬਰਦਾ ਤੂ ਲਖ ਅਪਾਰ ਗੁਰਸੂਰ ਸ਼ਬਦ ਹਉਮੈ ਨਿਵਾਰਿਓ ਪੰਚਾਹਰ ਨਿਦਲਿਓ ਸੁਨ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਦੇ ਬਸਾਇਓ ਗੁਰ ਅਰਜਨ ਕਲਿ ਉਚਰੈ ਤੈ ਜਨ ਕੈ ਕਲਸ ਦੀ ਪਾਇਓ ਸੋਰਠੇ ਗੁਰ ਅਰਜਨ ਪੁਰਖ ਪਰਮਾਣ ਪਾਰਥੋ ਚਾਲੈ ਨਹੀਂ ਨਿਜਾ ਨਾਮ ਨਿਸਾਂ ਸਤਿਗੁਰ ਸ਼ਬਦ ਸਵਾਰਿਓ।

ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓਰ ਆਦਿ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਧੁਰ।

ਨਾਨਕ ਸਤਿਗੁਰ ਮਿਲ ਐ ਪ੍ਰਾਪਾਈਐ ਸਭ ਦੁੱਖ ਨਿਵਾਰਣ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਪਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤ ਨਾ।

ਪਾਏ। ਸਤਿਗੁਰ ਪੁਰਖਰ ਧਿਆਇਂਦਾ ਸਤਸੰਗਤ ਸਤਿਗੁਰ ਪਾਏ, ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰਮੇਲਾ ਏ। ਇਹੋ ਭੋਜਲ ਜਗਤ ਸੰਸਾਰ ਹੈ ਗੁਰਬੂਹਿਤ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਭਾਲ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇਹੇ, ਹਮ ਪਾਪੀ ਪੀ ਗਤ ਪਾਹੇ। ਗੁਰਮਤ ਘਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ, ਜਮ ਕੰਕਰ ਮਾਰ ਬਦਾਰੀਅਨ ਹਰ ਦਰਗਹਿ ਲੈ।

ਮਾਰਗ ਜਾਣਾ ਗੁਰ ਪ੍ਰਸਾਦ ਜਿਨੀ ਆਵਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲੇ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ

ਜਿਉਂ ਪਾਵੈ ਤਿਵੇ ਚਲਾਵਹੀ। ਇਹੋ ਸੁਹਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ ਗਏ। ਨਾਨਕ ਸ਼ਬਦ ਸੁਹਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗ ਸਵਾਈਆ ਕਹਿ ਦੇ ਪਵੇਤੋ, ਸੁਣ ਦੇ ਪਵੇਤੋ। ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵੇਤੋ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ, ਸੰਜਮ ਰਹੇ ਕਰਮ ਕਮਾਏ। ਸਹਿਸੇ ਜਿਉ ਮਲੀਣ ਇੱਕ ਸੰਜਮ ਧੋਤਾ ਜਾਏ। ਮਨ ਤੋਹੋ ਸ਼ਬਦ ਲਾਗੂ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹੋ ਸਹਿਸਾ ਵਜਾਏ। ਜੀ ਇਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਹੋ ਤਾਂ ਮੈਲੇ। ਤਿਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਨ ਮਨੋ ਵਿਸਾਰਿਆ, ਵੇਦਾਂ ਮਹਿਨਾ ਮੁਰਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜਕੀ ਸੋਏ ਪਹੁੰਚੇ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ। ਜੀ ਉਹ ਰਹੇ ਗੁਰੂ ਨਾਲੇ, ਗੁਰ ਕੇ ਚਨ ਹਿਰਦੈ ਧਿਆਏ। ਅੰਤਰਾਤਮੈ ਸੰਭਾਲੇ ਆਪ ਛੜ, ਸਦਾ ਰਹੇ ਪਰਣੈ।

ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ, ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ।

ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮ ਕਿਸੇ ਬੁਝਾਏ, ਤੋੜੈ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ, ਗੁਰੂ ਬਾਜ ਹੋ ਤੱਤੈ ਸਾਰ ਨ ਜਾਣੀ, ਕਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਬਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ

ਮਨੋਖੰ ਵਸਾਰੀਏ ਅਵੜਦਾਤਾ ਜੀ ਅਗਨ ਮੈਂ ਆਰ ਪਹੁੰਚਾਵ ਏ ਉਸਨੋ ਕਿਹੋ ਪੋਹੇ ਨਾ ਸਕੀ ਜਿਸਨੋ ਆਪਣੀ ਲਿਵ ਲਾਭ ਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਅਵੜਦਾਤਾ ਸੋ ਕਿਉ ਮਨੋ ਵਸਾਰੀਏ ਜੈਸੀ ਅਗਨੋਤਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਾ ਇੱਕੋ ਜਿਹੀ ਕਰਤਾ ਖੇਰ ਚਾਇਆ ਜਾਤ ਸੁਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਬਰਬਰਤਾਇਆ ਇਹ ਮਾਇਆ ਜਿਤ ਹਰ ਬਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੇ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਬਿਰਲਾਏ ਐਸਾ ਸਤਿਗੁਰੂ ਜੇ ਮਿਲੈ ਤਿਸਨੋ ਸਿਰ ਸੋਪੀਏ ਵਿੱਚੋਂ ਆਪ ਜਾਏ ਜਿਹਦਾ ਜੀਉ ਤਿਸ ਮਿਲ ਰਹੇ ਹਰ ਬਸੇ ਮਨ ਆਈ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੈ ਜਿਕਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁਣਾ ਤ੍ਰਿਸ਼ਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ ਕਹਿ ਨਾਨਕ ਹੋਰ ਅਰਸਾ ਬਿਸਰੇ ਜਾ ਹਰ ਬਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਟਕਾ ਮੂਰ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨ ਸਖੀਏ ਸੋਗ ਦੁੱਖ ਨਾ ਵਿਆਪ ਏ ਗੁਰ ਚੰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪ ਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ

ਉਠਾਏ ਸ੍ਰੀ ਲਾਏ ਸੁਣੋ ਸਤਵਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾ ਏ ਕਹਿ ਨਾਨਕ ਅੰਮ੍ਰਿਤ ਨਾਮ।

ਆਸਤਾ ਕੋ ਵਿਘਨ ਨਾ ਕਹੂ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੀ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਆਉਂਦੇ ਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਦਾਰ ਦਾ ਧਿਆਨ।

ਤੇਗ ਆਈ ਦੇਖ ਕੇ ਅੰਡਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪੁੱਤਰ ਕਮਾਈ ਉਲ ਧਿਆਨ ਧਰ ਕੇ ਬੋਲਣਾ ਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੇਸ਼ ਦਿੱਤੇ ਬੰਧ ਬੰਧ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾ ਦੇ ਪੁੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆ ਵਿਚਿਤਿਆ ਉਨਕਾ ਸਤਿਕਾਰ ਸਰਬ ਸੁਖੋ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਖ ਤੇ ਫਤਿਹ ਬਿਰਧ ਕੇ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲਾਂ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਲ

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਚ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਪਰਸੋਂ ਰੋਜ ਤੋਂ ਸਮੂਹ ਸਾਧ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਦਰੇ ਨਦਰ ਨਿਹਾਲ ਕਰ ਰਹੇ ਹੋ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਚਰਨ ਸੇਵਕ ਸੁਰਗਵਾਸੀ ਸਰਦਾਰ ਬਿਸ਼ਨ ਸਿੰਘ ਜੀ ਪਾਵਲਾ ਬੀਬੀ ਸਤਵੰਤ ਕੌਰ ਜੀ ਪਾਵਲਾ ਸਤਿਗੁਰ ਸ੍ਰੀ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਸੁਰਗਵਾਸੀ ਸਰਦਾਰ ਬਿਸ਼ਨ ਸਿੰਘ ਜੀ ਪਾਵਲਾ ਦੀ ਪਹਿਲੀ ਬਰਸੀ ਮਨਾਉਂਦੇ ਹੋਏ ਉਹਨਾਂ ਦੀ ਮਿੱਠੀ ਯਾਦ ਮਨਾਉਂਦੇ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਪਰਸੋਂ ਤੋਂ ਲੈ ਕੇ ਆ ਵੀ ਧਰੁਆਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਹੋਏ ਸਨ ਆਪ ਜੀ ਦੀਆਂ ਅਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਅੰਦਰ ਨਿਰਵਿਘਨਤਾ ਸਾਹਿਬ ਸੰਪੂਰਨ ਭੋਗ ਪਾਏ ਗਏ ਨੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਪਾਠੀ ਸਿੰਘਾਂ ਕੋਲੋਂ ਬਾਣੀ ਪੜ੍ਹਦੇ ਹਾਂ ਸੇਵਾਦਾਰਾਂ ਕੋਲੋਂ ਸੇਵਾ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਾਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰਦਾਰ ਬਿਸ਼ਨ ਸਿੰਘ ਪਾਵਲਾ ਦੀ ਵਿਛੜੀ ਆਤਮਾ ਨੂੰ ਸਦੀਵੀ ਕਾਲਰੇ ਆਪਣੇ ਚਰਣਾਂ ਵਿੱਚ ਨਿਵਾਸ ਪਿੱਛੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰਮ ਦਨ ਫਤਿਹ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਹੇ ਨਾਇਕ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ ਇੱਕੀ ਪੌਂਡ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਦੇਗ ਲੰਗਰ ਵਾਸਤੇ 1450 ਪੌਂਡ ਬਿਲਡਿੰਗ ਫੰਡ ਵਾਸਤੇ 101 ਪੌਂਡ ਗਿਆਨੀ ਸਿੰਘਾਂ ਵਾਸਤੇ 66 ਪੌਂਡ ਮਾਇਕ ਨੂੰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਣਾਂ ਕਮਲਾਂ ਦੇ ਪ੍ਰੇਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਣਾਂ ਦਾ ਟੇਕ ਉਲਟ ਆਸਰਾ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸਨ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸ਼ੁਭ ਮਨੋ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੇ ਕਿਰਤ ਕਮਾਈਆਂ ਚ ਵਾਧੇ ਬਖਸ਼ਣੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਬੀਬੀ ਅਮਰਵੀਰ ਕੌਰ ਸਮੂਹ ਪਰਿਵਾਰ ਤਰਫੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਹੇ ਨਾਇਕ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢੱਕਣੇ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਖਾਲਸਾ ਪੰਥ ਦੇ ਸਿਰ ਤੇ ਮਿਹਰ ਬਰਤ ਰੱਖਣਾ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਸਿੰਘ ਵਰਤੇ ਜੋ ਸ਼ਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਤਿਗੁਰ ਸ੍ਰੀ ਪਾਤਸ਼ਾਹ ਇਸ ਵੇਲੇ ਆਪ ਆਪਣੇ ਮੁਖਾਰਬੇ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾਵਾਰੀ ਦਵੰਸ ਜਾਣ ਦੀ ਆਗਿਆ ਬਖਸ਼ਿਸ਼ ਕਰੋ ਜੇ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਕਾਰਯੋਗ ਗੁਰੂ ਸਾਹਿਬ ਜੀ, ਸਾਜੀ ਨਿਵਾਜੀ ਗੁਰੂ ਸਾਹਿਬ ਸੰਗਤ ਜੀ, ਆਪ ਸਮੂਹ ਸੰਗਤਾਂ, ਵੱਡੇ ਭਾਗਾਂ ਵਾਲੇ ਹੋ, ਜਿਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਪਾਸ ਹਾਜ਼ਰ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਮਾਣਯੋਗ ਸੇਵਕ ਪਰਿਵਾਰ ਨੇ ਬਿਸ਼ਨ ਸਿੰਘ ਪਾਵਲਾ ਦੀ ਯਾਦ ਦੇ ਵਿੱਚ, ਮਿੱਠੀ ਯਾਦ ਦੇ ਵਿੱਚ, ਪਰਸੋਂ ਰੋਡ ਤੋਂ ਧੁਰਕੀ ਬਾਣੀ ਆਈ ਅਤੇ ਸਗਲੀ ਚੰਤ ਮਟਾਈ ਜੀ ਦੇ ਸ੍ਰੀ ਅਖੰਡ ਜਾਪ ਆਰੰਭ ਕਰਾਏ ਸਨ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ ਹੋਈ ਹੈ, ਨਿਰਮਲਤਾ ਸਹਿਤ ਸੰਪੂਰਨਤਾ ਹੋਈ ਹੈ। ਭਾਈ ਸਾਹਿਬ ਜੀ ਨੇ ਉਹਨਾਂ ਵਾਸਤੇ ਅਰਦਾਸ ਕੀਤੀ ਹੈ, ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਕਰਨਾ। ਸਾਰੀਆਂ ਸੰਗਤਾਂ ਨੇ ਅਰਦਾਸ ਕੀਤੀ ਹੈ, ਸਤਿਗੁਰੂ ਜੀ ਕਿਰਪਾ ਕਰਨ ਆਪਣੇ ਚਰਨਾਂ ਵਿੱਚ ਸਦੀਵੀ ਕਾਲ ਵਾਸਤੇ ਉਹਨਾਂ ਨੂੰ ਸੱਚੇ ਪਾਤਸ਼ਾਹ ਨਿਵਾਸ ਬਖਸ਼ ਕਰਨ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਕਰਨ। ਸਮੂਹ ਸੰਗਤਾਂ ਦਾ ਪਰਿਵਾਰ ਬਣੋ, ਬਹੁਤ ਬਹੁਤ ਧੰਨਵਾਦ ਹੈ। ਅਗਲਾ ਪ੍ਰੋਗਰਾਮ ਆਪ ਜੀ ਮਾਨਯੋਗ ਪੁਰੇਵਾਲ ਸਾਹਿਬ ਤੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਰਗੀ ਬਿਸ਼ਨ ਸਿੰਘ ਪਾਵਲਾ ਦੀ ਪਹਿਲੀ ਬਰਸੀ ਨੂੰ ਯਾਦ ਕਰਦੇ ਹਾਂ। ਅਖੰਡ ਪਾਠ ਦੀ ਸੇਵਾ ਪਰਿਵਾਰ ਨੇ ਕੀਤੀ ਹੈਗੀ ਹੈ, ਬਹੁਤ ਹੀ ਸੋਹਣਾ ਉੱਦਮ ਹੈ ਪਰਿਵਾਰ ਦਾ। ਬਜ਼ੁਰਗਾਂ ਨੇ ਸਾਡੇ ਲਈ ਬਹੁਤ ਕੁਛ ਕੀਤਾ, ਬੜਾ ਔਖਾ ਸਮੇਂ ਇੱਥੇ ਆ ਕੇ ਪੌਂਡੀਆਂ ਪਿੰਡ 'ਚ ਕੰਮ ਕੀਤਾ ਅਤੇ ਆਪਾਂ ਸਾਰਿਆਂ ਨੂੰ ਪੜ੍ਹਾਇਆ ਲਿਖਾਇਆ ਅਤੇ ਇੱਥੇ ਤੱਕ ਲਿਆਂਦਾ ਆਪਾਂ ਨੂੰ। ਉਹਨਾਂ ਨੂੰ ਯਾਦ ਕਰਨਾ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਧੰਨਵਾਦ ਕਰਨਾ ਉਹਨਾਂ ਦਾ ਜਿਨ੍ਹਾਂ ਨੇ ਇੰਨੀ ਔਖੇ ਸਮੇਂ 'ਚ ਉਹ ਕੇ ਤੁਹਾਨੂੰ ਸਾਰਿਆਂ ਨੂੰ ਪਾਲਿਆ ਹੈਗਾ। ਅਤੇ ਆਪਾਂ ਵੀ ਸਾਰਿਆਂ ਨੂੰ ਕੋਸ਼ਿਸ਼ ਕਰਨੀ ਹੈਗੀ ਆ ਵੀ ਜਿੱਦਾਂ ਉਹਨਾਂ ਨੇ ਮਿਹਨਤ ਕਰਕੇ ਆਪਾਂ ਨੂੰ ਉਹਨਾਂ ਨੇ ਮਾਣ ਬਖਸ਼ਿਆ, ਆਪਾਂ ਵੀ ਇੱਦਾਂ ਕਰੀਏ ਕਮਿਊਨਿਟੀ ਦੇ ਵਿੱਚ। ਸਰੋਪਾ ਇੱਕ ਅਰਦਾਸਾਂ ਦੀ ਲੈਸ ਮੈਂ ਅਜੀਤ ਸਿੰਘ ਨੂੰ ਦੇ ਕੇ ਗਏ ਹੈਗੇ ਆ, ਜਿਨ੍ਹਾਂ ਵੱਲੋਂ ਮਾਇਆ ਆਈ ਆ। ਦਰਸ਼ਨ ਸਿੰਘ ਪਰਿਵਾਰ ਨੂੰ ਸੁੱਖ ਸ਼ਾਂਤੀ 5 ਪਾਉਂਡ, ਬਹੁਤ ਸੇਵਾ 10 ਪਾਉਂਡ, ਬੀਬੀ ਗੁਰਪ੍ਰੀਤ ਕੌਰ ਚੜ੍ਹਦੀ ਕਲਾ ਲਈ 2.5 ਪਾਉਂਡ, ਬੀਬੀ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਲਈ 11 ਪਾਉਂਡ, ਬਹੁਤ ਪਰਿਵਾਰ ਨੂੰ ਲੰਗਰ ਵਾਸਤੇ ਸੁੱਖ ਸ਼ਾਂਤੀ 20 ਪਾਉਂਡ, ਬੀਬੀ ਹਰਜੀਤ ਕੌਰ ਬਾਰ ਚੜ੍ਹਦੀ ਕਲਾ ਲਈ 5 ਪਾਉਂਡ, ਸਰਦਾਰ ਕਰਮਜੀਤ ਸਿੰਘ 5 ਪਾਉਂਡ, ਬੱਚੀ ਬ੍ਰਹਮਜੋਤ ਕੌਰ ਚੜ੍ਹਦੀ ਕਲਾ ਲਈ 5 ਪਾਉਂਡ, ਗੁਰਪ੍ਰੀਤ ਚੜ੍ਹਦੀ ਕਲਾ 20 ਪਾਉਂਡ, ਸਗਨਾਮ ਸਿੰਘ ਚੜ੍ਹਦੀ ਕਲਾ ਲਈ 5 ਪਾਉਂਡ, ਸੁਖਜੀਤ ਸਿੰਘ ਚੀਮਾ ਜਨਮ ਦਿਨ ਦੀ ਖੁਸ਼ੀ ਵਿੱਚ ਉਹਨਾਂ ਨੂੰ 11 ਪਾਉਂਡ ਆਏ ਹੈਗੇ। ਸਤਿਗੁਰਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਸਾਰਿਆਂ ਨੂੰ ਬੱਚਿਆਂ ਨੂੰ ਚੰਗੀ ਸਤਿਗੁਰ ਵਿੱਦਿਆ ਬਖਸ਼ਣ, ਚੰਗੇ ਗੁਰਸਿੱਖ ਬਣਾਉਣ, ਚੰਗੇ ਪੰਥ ਦੇ ਮਨੁੱਖਤਾ ਦੇ ਸੇਵਾਦਾਰ ਬਣਾਉਣ। ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਸਾਰਿਆਂ ਦੇ ਲਈ। ਪ੍ਰੋਗਰਾਮ ਆਪਾਂ ਹੁਣ ਉੱਧਰ ਉਹਦਾ ਮੂਵ ਕਰ ਲੈਣਾ ਹੈਗਾ ਅਤੇ ਮੈਂ ਬਹੁਤਾ ਉੱਧਰ ਹੀ ਆਪਾਂ ਬੇਨਤੀਆਂ ਕਰ ਲਾਂਗੇ। ਉੱਧਰਲੇ ਪਾਸੇ ਅੱਜ ਆਪਣੇ ਖਾਸ ਸੇਵਾਦਾਰ ਆ ਰਹੇ ਹੈਗੇ ਆ, ਭਾਈ ਮਨਪ੍ਰੀਤ ਸਿੰਘ ਕਾਨਪੁਰੀ। 11 ਤੋਂ 12 ਤੱਕ ਦਾ ਉਹਨਾਂ ਸਮਾਂ ਲਿਖਿਆ, 11 ਤੋਂ 12 ਦਾ ਸਮਾਂ ਲਿਖਿਆ ਹੈ। ਅਤੇ ਹਰਜਿੰਦਰ ਸਿੰਘ ਮਾਝੀ ਦਾ ਵੀ ਕਥਾ ਜਿਹੜੀ ਆ ਉਦੋਂ ਬਾਅਦ ਉਹ ਕਰਨੀ, ਤੁਸੀਂ ਵਿਗੜਿਆ 'ਚ ਵੀ ਸੁਣਿਆ ਹੈਗਾ। ਮੈਂ ਥੋੜ੍ਹਾ ਜਿਹਾ ਆਪਾਂ ਉੱਧਰ ਕਰ ਲੈਂਦੇ ਵਿਚਾਰਾਂ ਅਤੇ ਆਪਾਂ ਉੱਧਰ ਜਾ ਰਹੇ ਤਾਂ ਸੁਰਪਾ

ਕਾਪਾਂ ਉੱਧਰ ਜਸਵੰਤ ਸਿੰਘ ਖਾਲੜਾ ਦੀ ਫਿਲਮ ਵੀ 1 ਵਜੇ ਤੋਂ ਬਾਅਦ ਦਿਖਾਲਣੀ ਹੈਗੀ ਆ। ਬਹੁਤ ਸਾਰੀਆਂ ਸੰਗਤਾਂ ਨੂੰ ਆਏ ਸੀ ਵੀ ਤੁਸੀਂ ਦਿਖਾਲੀ ਨਹੀਂ, ਕੁਛ ਗੁਰਦੁਆਰਿਆਂ ਦਿਖਾਲੀ ਆ ਇਹ ਫਿਲਮ 1 ਵਜੇ ਬੰਦਾ ਸਿੰਘ ਬਹਾਦਰ ਹਾਲ ਦੇ।

ਸਾਡੀ ਭੈਣ ਜੀ ਦੀਆਂ ਅੱਖਾਂ ਭਰ ਆਈਆਂ ਹੈਗੀਆਂ ਅਤੇ ਇੰਨਾ ਬਜ਼ੁਰਗਾਂ ਦਾ ਆਪਸ ਪਿਆਰ ਹੁੰਦਾ ਹੈਗਾ। ਆਪਾਂ ਯਾਦ ਇਕੱਲਾ ਉਦੇ ਨਹੀਂ ਕਰਨਾ, ਆਪਾਂ ਉਹਨਾਂ ਦੀ ਜਿਹੜੀ ਹੈ ਪੈਰ ਜਿੱਦਾਂ ਉਹਨਾਂ ਦੀ ਹਾਰਡ ਮਿਹਨਤ ਕੀਤੀ ਹੈ, ਜਿੱਦਾਂ ਇੱਥੇ ਸੇਵਾਵਾਂ ਕੀਤੀਆਂ ਉੱਦਾਂ ਹੀ ਆਪਾਂ ਸਾਰਿਆਂ ਕਰਨੀਆਂ। ਅਸੀਂ ਵੀ ਜਾਣਾ, ਸਾਡੀ ਵੀ ਹੁਣ ਉਮਰ ਲਾਗੇ ਹੋਈ ਆ, ਅਤੇ ਕੋਈ ਗੱਲ ਨਹੀਂ, ਇੱਦਾਂ ਦਿਲ ਨੂੰ ਨਹੀਂ ਲਾਉਣਾ ਹੈਗਾ, ਚੰਗੇ ਗੁਰਸਿੱਖ ਬਣਨਾ ਅਤੇ ਰਲ ਮਿਲ ਕੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈਗੀ ਹੈ। ਜਿੰਨੇ ਵੀ ਆਏ ਆ, ਜੋ ਅਸੀਂ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਸਾਰਿਆਂ ਨੇ ਵਾਰੀ 'ਤੇ ਜਾਣਾ। ਕਈ ਪਹਿਲਾਂ ਚੱਲ ਜਾਂਦੇ, ਕਈ ਥੋੜ੍ਹੀ ਉਮਰ ਲੰਬੀ ਹੋ ਜਾਂਦੀ ਹੈਗੀ ਆ, ਅਤੇ ਉਹਨਾਂ ਦੀ ਅਰਦਾਸ ਕਰਨੀ ਹੈ ਸਤਿਗੁਰੂ ਨਾਲ ਚਰਨਾਂ ਨੂੰ ਬਾਸ ਬਖਸ਼ਣ, ਅਤੇ ਤੁਹਾਨੂੰ ਵੀ ਸਤਿਗੁਰੂ ਹੋਰ ਬਲ ਬਖਸ਼ਣ। ਅਤੇ ਆਹ ਕਿਤਾਬ ਪੜ੍ਹਨ ਵਾਲੀ ਆ, ਬਹੁਤ ਕੁਐਸਚਨ ਆਨਸਰ ਦੀ ਕਿਤਾਬ ਆ, ਡਾਕਟਰ ਤਰੋਕ ਸੋਹਣਾ ਲਿਖੀ ਆ। ਇਹਦੇ ਵਿੱਚ ਦੁਨਿਆਵੀ ਕੁਐਸਚਨ ਆ, ਸ਼ੈਵੀ ਕੁਐਸਚਨ ਹੋਵੇ ਵਿੱਚ, ਅਤੇ ਗੁਰਬਾਣੀ ਆਪਣੇ ਸਾਰੀਆਂ ਪਾਤਸ਼ਾਹੀ ਕੀ ਕਹਿ ਰਹੀਆਂ, ਅਤੇ ਉਹਦੇ ਬਾਰੇ ਇਹ ਹੈਗੀ ਹੈ। ਇਹ ਜ਼ਰੂਰ ਪੜ੍ਹਿਓ, ਰੋਜ਼ ਬੇਸ਼ੱਕ ਇੱਕ ਹੀ ਕੁਐਸਚਨ ਹੀ ਪੜ੍ਹ ਲਿਓ, ਇਹ 100-150 ਕੁਐਸਚਨ ਤਾਂ ਹੋਣਾ ਇਸ ਕਿਤਾਬ ਦੇ ਵਿੱਚ ਇੱਕ 'ਚ। ਜੇ ਪੜ੍ਹ ਲਵਾਂਗੇ ਹੋਰ ਕਿਤਾਬਾਂ ਵੀ, ਆਪਾਂ ਹੋਰ ਵੀ ਹੈਗੇ ਭਾਗ, 6 ਭਾਗ ਆਪਣੇ ਕੋਲ ਹੈਗੇ ਇਹ, ਅਤੇ ਉਹ ਹੋਰ ਲੈ ਜਿਓ ਫਿਰ, ਅਤੇ ਆਪਾਂ ਸਾਰੇ ਕੋਸ਼ਿਸ਼ ਕਰੀਏ। ਚੰਗੇ ਜਾਣਾ ਤਾਂ ਆਪਾਂ ਹੈਗਾ ਸਾਰੇ, ਅਸੀਂ ਵੀ ਜਾਣਾ ਹੀ ਹੈ, ਅਤੇ ਸਾਨੂੰ ਤਾਂ ਕਈ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਤਾਂ ਅਸੀਂ ਤਾਂ ਬੇਬੀ ਅਜੇ ਬੰਦੇ ਦੇ ਬੱਸ ਦੀ ਗੱਲ ਨਹੀਂ, ਕਿਹਨੂੰ ਕਿਹਨੇ ਕਰਨਾ ਹੈਗਾ। ਮੈਨੂੰ ਤਾਂ ਬਹੁਤ ਜ਼ਿਆਦਾ ਧਮਕੀ ਅੱਗੇ ਆਉਂਦੇ ਨੇ, 10-15-20 ਸਾਲ ਪਹਿਲਾਂ ਬਹੁਤ ਲੋਕ ਮੈਨੂੰ ਇੰਗਲੈਂਡ 'ਚ ਆਪਣੇ ਹੀ ਬੰਦੇ ਮਾਰਨ ਫਿਰਦੇ ਹੁੰਦੇ ਸੀ, ਬਾਬੇ ਸਾਰੇ ਮੁਸਲਮਾਨਾਂ ਜੋ ਲੱਗ ਗਿਆ, ਹਿੰਦੂਆਂ ਜੋ ਲੱਗ ਗਿਆ, ਮੈਨੂੰ ਮਾਰਨ ਲਈ। ਮੰਤਰ ਬਹੁਤ ਪੜ੍ਹੇ ਉਹਨਾਂ ਨੇ, ਇੱਥੇ ਕੰਪਿਊਟਰ 'ਚ ਪਏ ਵੀ ਹੋਣੇ ਹੈਗੇ, ਅਤੇ ਮੈਂ ਅਜੇ ਠੀਕ ਠਾਕ, ਜਿੰਨੀ ਸਤਿਗੁਰ ਨੇ ਨਾ ਆਰਜੂ ਬਾਸ਼ੀ ਉੱਨੀ ਬਖਸ਼ਣੀ ਆ, ਕੋਈ ਕਿਸੇ ਨੂੰ ਵੱਧ ਘੱਟ ਨਹੀਂ ਕਰ ਸਕਦਾ। ਧੰਨਵਾਦ ਭੈਣ ਜੀ ਤੁਹਾਡਾ, ਅੱਖਾਂ ਨਹੀਂ ਭਰਨੀਆਂ, ਚੜ੍ਹਦੀ ਕਲਾ 'ਚ ਰਹੀਦਾ ਹੁੰਦਾ, ਥੋੜ੍ਹਾ ਸਮਾਂ ਨਿਤਨੇ ਦਾ ਵਧਾ ਲਿਓ ਆਪਣਾ, ਹੈ ਦੇਗ ਲੈ ਕੇ ਉਧਲੇ ਹੱਥ ਚਲ ਜਾਓ ਸਾਰੇ ਆਪਾਂ। ਅਤੇ ਖਾਲੜਾ ਦੀ ਲਾਸਟ ਇੱਥੇ ਇੰਟਰਵਿਊ ਹੋਈ ਸੀਗੀ, ਮੇਰੇ ਖਿਆਲ 25-26 ਜੁਲਾਈ ਨੂੰ ਹੋਈ ਸੀਗੀ, ਅਤੇ ਸਤੰਬਰ ਵਿੱਚ ਉਹਨਾਂ ਨੂੰ ਸ਼ਹੀਦ ਕਰਤਾ ਗਿਆ ਸੀ। ਪਤਾ ਸੀ ਉੱਦਣ ਉਹਨਾਂ ਨੂੰ, ਮੈਂ ਤਾਂ ਉੱਦਣ ਉਹਨਾਂ ਨਾਲ 8 ਘੰਟੇ ਰਿਹਾ ਜਿੱਦਣ ਇੱਥੇ ਇੰਗਲੈਂਡ 'ਚ ਆਏ ਹੈਗੇ ਆ, ਅਤੇ ਮਕਸ਼ਿਆਂ ਕਵੀਕਾਂ ਬਾਅਦ 50 ਕਵੀਕਾਂ ਬਾਅਦ ਉਹ 50 ਕਵੀਕਾਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਅਤੇ ਬਾਅਦ 'ਚ ਉਹਨਾਂ ਨੂੰ ਸ਼ਹੀਦ ਕਰਤਾ ਗਿਆ। ਤੁਸੀਂ ਫਿਲਮ ਪਤਾ ਦੇਖੀ ਆ, ਪਰ ਅੱਜ ਤੁਸੀਂ ਬਾਕੀ ਫਿਲਮ ਵੀ ਦੇਖ ਲਿਓ, ਅਤੇ ਗੁਰੂ ਅਰਜਨ ਦੇਵ ਗੁਰਦੁਆਰਾ ਲਾਸਟ 'ਚ ਉਹਨਾਂ ਦੀ ਸਪੀਚ ਹੋਈ ਆ, ਜੇ ਕਦੇ ਇੰਡੀਆ ਤੋਂ ਬਾਹਰ ਹੋਈ ਹੈਗੀ ਆ। ਇੰਟਰਵਿਊ ਆਪਣੇ ਪੰਜਾਬ ਨਾਲ ਛੱਪੀ ਸੀ, ਅੱਜ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈਗਾ, ਉਹਨਾਂ ਦੀ ਵੱਡੀ ਫੋਟੋ ਨਾਲ ਜਿਹੜੀ ਲਾਸਟ ਇੰਟਰਵਿਊ ਇੰਗਲੈਂਡ ਦੇ ਵਿੱਚ ਹੋਈ ਆ, ਉਹ ਵੀ ਆਪਾਂ ਸਾਈਡ ਦੇ ਨਾਲ ਲਾ ਦੇਵਾਂਗੇ, ਤਾਂ ਜਿਹੜੀ ਸੰਗਤਾਂ ਜਿਹੜੀਆਂ ਆਪਾਂ ਵੀ ਉਹਨਾਂ ਨੂੰ ਯਾਦ ਕਰੀਏ, ਉਹ ਵੀ ਆਪਾਂ ਵੀ ਉੱਦਾਂ ਦੇ ਬਣਨ ਦੀ ਕੋਸ਼ਿਸ਼ ਕਰੀਏ, ਵੀ ਕਿਸੇ ਨਾਲ ਜਾਤੀ ਹੋਈ ਆ, ਧੱਕੇਸ਼ਾਹੀ ਹੋ ਰਹੀ ਹੈਗੀ ਆ, ਉੱਥੇ ਸਾਹ ਦਾ ਨਾਰਾ ਮਾਰਿਆ ਕਰੀਏ, ਚੰਗੇ ਗੁਰਸਿੱਖ ਚੰਗੇ ਸਮਾਜ ਦੇ ਸੇਵਾਦਾਰ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

लक्ष्मण सा ब्रदर पे तस्कीन जिगर था, सीता थी पति वर्त

right.

ਬਸੰਤ ਆਇਆ ਇਹਨਾਂ ਜਨਤਾ ਕੈ ਵਸ ਕਿਛ ਨਹੀਂ ਉਦ ਵੇਖੀ ਜਗਤ ਪਾਇਆ ਇਕਨਾਂ ਨੂੰ ਤੂੰ ਮੇਲ ਲੈ ਇੱਕ ਆਪੋ ਤੁਤ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ।

ਨਾਮ ਆਰੀਏ ਜਿਹਾ ਘਾਲੇ ਘਾਲਣਾ ਤੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਜਿਤ ਦਰਗਾ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੈ ਸੋ ਅੱਗੇ ਮਾਰੀਏ

पत मिलो मेरी माई रूपहीन।

नित नित विद्या सुमार

गुरमुख

ਹਰ ਗੁਣ ਗਾਏ ਰੰਗ ਰੰਗੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਗੁਰਮੁਖ ਹਰ ਗੁਣ ਗਾਏ।

What?

ਰਾਤੀ ਦਿਨ ਸੁਹੇਲਿਆ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪਾਸ ਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਥੋੜ੍ਹਾ ਥੋੜ੍ਹਾ ਅੱਗੇ ਆਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।